ਨਾਕਾ ਸਰਹੰਦ ਸਰਸਾ ਨਦੀ ਤੋਂ ਵਿਛੜ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਮੁਗਲ ਸਰਕਾਰ ਦੀ ਕੈਦ ਵਿੱਚ ਸਾਕਾ ਸਰਹੰਦ।

ਬੁਰਜ ਵਿਚ ਬੈਠੀ ਦਾਦੀ ਪੋਤਿਆਂ ਨੂੰ ਧਰਮ ਹਿੱਤ ਕੁਰਬਾਨ ਹੋਣ ਲਈ ਤਾਕੀਦਾਂ ਕਰਦੀ ਏ। ਚਿਹਰੇ ਉੱਤੇ ਇਲਾਹੀ ਨੂਰ ਚਮਕ ਰਿਹਾ ਹੈ, ਗੰਭੀਰਤਾ ਦੀ ਇੱਕ ਤਸਵੀਰ ਬਣੀ ਬੈਠੀ ਏ।

ਜਿਨ੍ਹਾਂ ਨੂੰ ਕੀਤੀ ਹੋਈ ਬੰਦਗੀ ਉੱਤੇ ਵਿਸ਼ਵਾਸ ਹੈ ਉਹ ਬੰਦਗੀ ਕਰਕੇ ਇਹ ਨਹੀਂ ਆਖਦੇ ਬੰਦਗੀ ਕੀਤੀ ਤੇ ਮਿਲਿਆ ਕੁਛ ਨਹੀਂ। ਲਬੋ ਪੇ ਮੂਹਰੇ ਖਾਮੋਸ਼ੀ ਦਿਲੋਂ ਮੈਂ ਯਾਦ ਕਰਤੇ ਹੈ, ਚੁੱਕਦਾ ਤਾਲਾ ਉਹਨਾਂ ਦੇ ਬੁੱਲਾਂ ਉੱਤੇ ਲੱਗਾ ਏ, ਪਰ ਆਪਣੇ ਮਨ ਵਿੱਚ ਆਪਣੇ ਪਿਆਰੇ ਦਾ ਸਵਾਸ ਸਵਾਸ ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ। ਬੰਦਗੀ ਕੌਣ ਕਰਦਾ ਹੈ? ਜਿਹਨੂੰ ਉਸ ਉੱਤੇ ਵਿਸ਼ਵਾਸ ਹੈ, ਨਹੀਂ ਤੇ ਕਿਸੇ ਨੂੰ ਕੀ ਲੋੜ ਹੈ? ਜੇ ਵਿਸ਼ਵਾਸ ਨਹੀਂ ਤੇ ਕੁਛ ਨਹੀਂ। ਬੰਦਗੀ ਕਰਦਾ ਰਿਹਾ, ਬੰਦਗੀ ਕੀਤੀ ਹੈ, ਮਿਲਿਆ ਕੁਛ ਨਹੀਂ। ਅੱਜ ਮਸਜਿਦ ਵਿੱਚ ਨਹੀਂ ਜਾਣਾ, ਅੱਜ ਮੈਂ ਨਮਾਜ਼ ਨਹੀਂ ਪੜ੍ਹਨੀ, ਅੱਜ ਮੈਂ ਇਬਾਦਤ ਨਹੀਂ ਕਰਨੀ। ਕਿਉਂ ਇਬਾਦਤ ਕਿਉਂ ਨਹੀਂ ਕਰਨੀ? ਕਈ ਵਾਰੇ ਇਬਾਦਤ ਕੀਤੀ ਹੈ, ਬੰਦਗੀ ਕੀਤੀ ਹੈ, ਜੇ ਇੰਨਾ ਚਿਰ ਬੰਦਗੀ ਕਰਕੇ ਵੀ ਕੁਛ ਨਹੀਂ ਮਿਲਿਆ ਤੇ ਫਿਰ ਬੰਦਗੀ ਕਿੰਨਾ ਕੁ ਚਿਰ ਕੀਤੀ ਜਾਣੀ ਹੈ? ਆਪਣੇ ਘਰ ਵਿੱਚ ਆਕੜ ਕੇ ਬੈਠਾ, ਘਰ ਵਿੱਚ ਬੈਠਿਆਂ ਬੈਠਿਆਂ ਉਹ ਸਮਾਂ ਆ ਗਿਆ, ਬਾਹਰ ਦੀਆਂ ਦਲੀਜ਼ਾਂ ਵੱਲ ਧਿਆਨ ਪਿਆ, ਦਲੀਜ਼ਾਂ ਵਿੱਚ ਬੜੇ ਸਤਿਕਾਰ ਨਾਲ ਆਪਣਾ ਮੂੰਹ ਕੁੱਤਾ ਉਸ ਦੀਆਂ ਦਲੀਜ਼ਾਂ ਵਿੱਚ ਰੱਖ ਕੇ ਬੈਠਾ ਹੈ। ਵਾਹ ਬਈ ਵਾਹ, ਛਮ ਛਮ ਰੋਣ ਲੱਗਾ, ਮਨ ਨੂੰ ਬੜੀ ਵੱਡੀ ਸਾਰੀ ਲਾਹਨਤ ਪਾਈ, ਕਹਿਣ ਲੱਗਾ ਇਹ ਕੁੱਤਾ ਹੈ, ਤੂੰ ਇਸ ਨੂੰ ਆਪਣੇ ਘਰ ਵਿੱਚ ਰੱਖਿਆ ਹੈ, ਇਹ ਤਾਂ ਖਸਮ ਵਾਲਾ ਖਵਾਉਂਦਾ ਹੈ, ਤੂੰ ਇਸਦਾ ਸਾਈ ਖਵਾਉਂਦਾ ਹੈ। ਪਰ ਜੇ ਤੂੰ ਆਪਣੇ ਖਸਮ ਦੀ ਬੰਦਗੀ ਵਿੱਚ ਰਾਤ ਜਾਗਿਆ ਤੇ ਆਪਣੇ ਆਪ ਨੂੰ ਏਡਾ ਵੱਡਾ ਪੀਰ ਸਦਾਉਣਾ, ਆਕੜ ਕੇ ਆਪਣੇ ਘਰ ਵਿੱਚ ਬਹਿ ਗਿਆ, ਮੈਂ ਬੰਦਗੀ ਨਹੀਂ ਕਰਨੀ, ਜਾਗਿਆ ਤੇ ਉਸਦੀ ਵਫਾਦਾਰੀ ਵਿੱਚ ਹੈ ਆਪਣੇ ਮਾਲਕ ਦੀ, ਚ ਤੇਰੇ ਨਾਲੋਂ ਇਹ ਚੰਗਾ ਹੈ। ਤੂੰ ਤੇ ਰਾਤ ਕਿਸੇ ਵੇਲੇ ਸੌਂ ਜਾਂਦਾ ਹੋਵੇਗਾ, ਪਰ ਇਹ ਕੁੱਤਾ ਤੇਰੀ ਵਫਾਦਾਰੀ ਵਿੱਚ ਸਾਰੀ ਰਾਤ ਜਾਗਦਾ ਹੋਵੇਗਾ। ਮਨ ਉੱਤੇ ਬੜੀ ਵੱਡੀ ਠੋਕਰ ਵੱਜੀ, ਰਾਤੀ ਜਾਗੇ ਤੇ ਪੀਰ ਸਦਾ, ਰਾਤ ਜਾਗ ਕੇ ਆਪਣੇ ਆਪ ਨੂੰ ਪੀਰ ਸਦਵਾਉਂਦਾ ਹੈ, ਰਾਤੀ ਜਾਗੇ ਤਾਂ ਪੀਰ ਸਦਾਵੇਂ, ਪਰ ਰਾਤੀ ਜਾਗਣ ਕੁੱਤੇ ਮਾਲਕ ਦਾ ਦਰ ਕਦੇ ਨਹੀਂ ਛੱਡਦੇ, ਭਾਵੇਂ ਸੌ ਸੌ ਖਾਵਣ ਜੁੱਤੇ। ਕਰਦਾ ਰੱਖਿਆ ਹੋਇਆ ਕੁੱਤਾ ਦੁਰਕਾਰ ਕੇ ਬਾਹਰ ਕੱਢ ਦਿੰਦੇ ਹਨ, ਪਰ ਥੋੜੇ ਸਮੇਂ ਤੋਂ ਬਾਅਦ ਉਹਨੂੰ ਫਿਰ ਆਪਣੀਆਂ ਦਲੀਜ਼ਾਂ ਵਿੱਚ ਵੇਖਦੇ ਹਨ, ਕਿਉਂਕਿ ਉਸ ਕੁੱਤੇ ਦਾ ਆਪਣੇ ਮਾਲਕ ਨਾਲ ਅਥਾਹ ਪਿਆਰ ਹੈ, ਉਸਦਾ ਨਮਕ ਹਰਾਮ ਨਹੀਂ ਕਰਦਾ, ਜਿਸਦਾ ਖਾਂਦਾ ਹੈ ਉਸਦਾ ਹਰਾਮ ਨਹੀਂ ਕਰਦਾ। ਪਰ ਇਨਸਾਨ ਜੋ ਹੈ, ਜੇ ਜੁਗਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕੇ, ਮੇਰਾ ਨਾਂ ਚੰਗਾ ਬਣ ਜਾਵੇ, ਸਾਰਿਆਂ ਨਾਲੋਂ ਉੱਚਾ ਮੈਂ ਬਣ ਜਾਵਾਂ, ਚੰਗਾ ਨਾਂ ਰਖਾਏ ਕੇ ਜਸ ਕੀਰਤ ਜਗ ਲੇ, ਸਾਰੀ ਦੁਨੀਆਂ ਦਾ ਜਸ ਮੈਂ ਖੱਟ ਲਵਾਂ। ਪਰ ਗੁਰਬਾਣੀ ਫੈਸਲਾ ਕਰਦੀ ਹੈ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇਗੀ। ਜਿੰਨਾ ਚਿਰ ਤੂੰ ਉਸਦੀ ਨਜ਼ਰ ਥੱਲੇ ਨਹੀਂ ਹੈ, ਉਸਦੀ ਛਤਰ ਛਾਇਆ ਆਪਣੇ ਉੱਪਰ ਨਹੀਂ ਮੰਨਦਾ, ਉਹਨਾਂ ਚਿਰ ਕੁਛ ਨਹੀਂ ਹੈ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਜਿਵੇਂ ਇੱਕ ਹਾਥੀ ਪਵਿੱਤਰ ਜਲ ਨਾਲ ਇਸ਼ਨਾਨ ਕਰਕੇ ਮਨ ਦੀ ਪੂਰਤੀ ਉਨਾ ਚਿਰ ਨਹੀਂ ਜਿੰਨਾ ਚਿਰ ਮਿੱਟੀ ਕੱਟੇ ਦੀਆਂ ਸੁੰਡਾਂ ਭਰ ਕੇ ਆਪਣੇ ਉੱਤੇ ਨਹੀਂ ਸੁੱਟ ਲੈਂਦਾ। ਪੌਂਕ ਪੌਂਕ ਕੇ ਰਾਤ ਗੁਜ਼ਾਰਨ, ਸਿਰੇ ਰੂੜੀਆਂ ਸੁੱਤੇ, ਚੱਲ ਓਏ ਬੁਲਿਆ ਯਾਰ ਮਨਾਲਾ, ਨਹੀਂ ਤੇ ਬਾਜੀ ਲੈ ਤੇ ਅੱਜ ਜਿੱਤ ਗਿਆ ਹੀ ਤੂੰ ਹਾਰ ਜਾਵੇਗਾ। ਦੌੜਿਆ

ਪਰ ਇਹਨਾਂ ਦੇ ਨਤੀਜਿਆਂ ਵੱਲ ਧਿਆਨ ਦੇਈ। ਸੰਤ ਦੀ ਨਿੰਦਾ ਦਾ ਫਲ ਕੀ ਹੁੰਦਾ? ਉਹ ਰਵਿਦਾਸ ਦੇ ਸ਼ਬਦ ਵਿੱਚ ਤੁਸੀਂ ਸੁਣੀ ਚੁੱਕੇ ਹੋ। ਤੋ ਭਗਤ ਕਹਿੰਦੇ

ਗੁਰੂ ਅਰਜਨ ਦੇਵ ਜੀ ਆਪਣੇ ਸ਼ਬਦ ਵਿੱਚ ਫਰਮਾਨ ਕਰਦੇ ਨੇ, ਨਿੰਦਕ ਦੀ ਇਹ ਨਿਸ਼ਾਨੀ ਹੈ, ਜਦੋਂ ਕਿਸੇ ਦਾ ਭਲਾ ਹੁੰਦਾ ਹੋਇਆ ਵੇਖੇਗਾ ਤੇ ਦੁਖੀ ਹੋਏਗਾ, ਤੇ ਜਦੋਂ ਕਿਸੇ ਦਾ ਬੁਰਾ ਹੁੰਦਾ ਵੇਖੇਗਾ ਉਦੋਂ ਪ੍ਰਸੰਨਤਾ ਵਿੱਚ ਆਉਂਦੇ, ਖੁਸ਼ੀ ਵਿੱਚ ਆਉਂਦੇ। ਵੱਡੀ ਨਿਸ਼ਾਨੀ ਨਿੰਦਕ ਦੀ ਇਹ ਵੇ

ਖਿੜਿਆ ਨਹੀਂ ਰਹਿਣਾ। ਆਪ ਵੇਖਦੇ ਹੋ ਬਸੰਤ ਰਿਤੂ ਆਉਂਦੀ ਹੈ, ਫੁੱਲ ਖਿੜਦੇ ਹਨ, ਫਿਰ ਖਿਜਾਂ ਹੋ ਜਾਂਦੀ। ਇਸੇ ਲਈ ਹਜ਼ੂਰ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ, ਐ ਮਨੁੱਖ ਤੇਰਾ ਜੀਵਨ ਸਦਾ ਇਸੇ ਤਰ੍ਹਾਂ ਨਹੀਂ ਖਿੜਿਆ ਰਹਿਣਾ।

ਤੇ ਕਰੇ ਉਹਦੇ ਨਿਰਮਲ ਭਾਉ ਵਿੱਚ ਰਵੇ, ਉਹਦੇ ਹੁਕਮ ਵਿੱਚ ਚੱਲੇ। ਹਜ਼ੂਰ ਕਹਿੰਦੇ ਨੇ ਤੇਰਾ ਆਉਣਾ ਸਫਲ ਹੋ ਜਾਵੇਗਾ। ਜੇ ਤੂੰ ਸੰਸਾਰ ਵਿੱਚ ਆ ਕੇ ਕੇਵਲ ਧਨ ਦੌਲਤ ਹੀ ਕਮਾ ਲਈ, ਮਹਿਲ ਮਾੜੀਆਂ ਦਾ ਅੰਤ ਨਹੀਂ ਰਿਹਾ, ਤੇਰਾ ਪਰਿਵਾਰ ਬਹੁਤ ਵੱਧ ਗਿਆ। ਹਜ਼ੂਰ ਕਹਿੰਦੇ ਨੇ ਜੋ ਕੁਝ ਤੂੰ ਕਰਨਾ ਸੀ ਉਹ ਕੁਝ ਅਜੇ ਤੱਕ ਕੀਤਾ ਨਹੀਂ, ਕਿਆ ਥੋੜੜੀ ਬਾਤ ਗੁਮਾਨ। ਜੈਸੇ ਰਹਿਣ ਪਰੋਹਣੇ ਉੱਠ ਚਲ ਸੇ ਪ੍ਰਭਾਤ, ਕਿਆ ਤੂੰ ਰਤਾ ਗ੍ਰਸਤ ਸਿਉ, ਇਹ ਸਭ ਫੁੱਲਾਂ ਕੀ ਬਾਗਾਤ। ਇਹ ਫੁੱਲਾਂ ਦੀ ਬਾਗੀਚੀ ਹੈ ਸੰਸਾਰ, ਇਹ ਸਦਾ ਨਹੀਂ ਖਿੜੇ ਰਹਿਣੇ ਭਾਈ, ਇਹ ਸਦਾ ਨਹੀਂ ਖਿੜੇ ਰਹਿਣੇ, ਇਹ ਡਿੱਗ ਪੈਣੇ ਹਨ। ਕਿਉਂਕਿ ਨਿਰੰਕਾਰ ਦੀ ਮਰਿਆਦਾ ਹੈ, ਆਵਣ ਜਾਣ ਇੱਕ ਖੇਲ ਬਣਾਇਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ। ਜਿਹੜਾ ਸੰਸਾਰ ਤੇ ਆਇਆ ਪਹਿਲਾਂ ਮਰਨਾ ਲਿਖਾ ਕੇ ਆਇਆ ਕਿ ਕਦੋਂ ਮਰਨਾ। ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ ਕਿ ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਿਹੁਲਾ, ਜਿਤਨੇ ਤੱਕ ਤੇਰੇ ਤੇ ਜੋਬਨ ਹੈ, ਬਲ ਹੈ ਤੇਰੇ ਸਰੀਰ ਵਿੱਚ, ਸੇਵਾ ਸਿਮਰਨ ਪਰਪਕਾਰ ਕਰਕੇ ਕੁਝ ਨਾਮ ਦੀਆਂ ਘੜੀਆਂ ਪੱਲੇ ਬਣ ਲੈ। ਬਚਪਨ ਖੇਡਾਂ ਵਿੱਚ ਬੀਤ ਗਿਆ, ਜਵਾਨੀ ਘਰ ਦੇ ਸਮਾਨ ਇਕੱਠੇ ਕਰਨ ਵਿੱਚ ਬੀਤ ਗਈ, ਤੇ ਬੁਢੇਪਾ, ਬੁਢੇਪੇ ਵਿੱਚ ਕਿਆ ਤੈਨੂੰ ਚੇਤੇ ਆਵੇਗਾ। ਬੁਢੇਪੇ ਵਿੱਚ ਵੀ ਉਹੀਓ ਕੁਝ ਯਾਦ ਰਹਿੰਦਾ ਜੋ ਜਵਾਨੀ ਵਿੱਚ ਕੀਤਾ ਹੁੰਦਾ। ਇਸ ਲਈ ਹਜ਼ੂਰ ਕਹਿੰਦੇ ਹਨ ਕਿ ਤੇਰੀਆਂ ਅੱਖਾਂ ਦੇ ਵੇਖਦਿਆਂ ਵੇਖਦਿਆਂ ਅਨੇਕਾਂ ਤੁਰ ਗਏ ਹਨ, ਜਾਏ ਸੁੱਤੇ ਜੀ ਰਾਣ, ਤੇ ਤੁਵੀਂ ਤਾਂ ਉਸੇ ਹੀ ਕਿਉਂ ਵਿੱਚ ਖੜੇ ਨਾ, ਪਤਾ ਨਹੀਂ ਭਾਈ ਕਦੋਂ ਵਾਰੀ ਆ ਜਾਣੀ ਹੈ। ਇਸ ਲਈ ਉਹਨਾਂ ਸੱਜਣਾਂ ਨੂੰ ਯਾਦ ਕਰ ਜਿਹੜੇ ਤੇਰੀਆਂ ਅੱਖਾਂ ਦੇ ਵੇਖਦਿਆਂ ਵੇਖਦਿਆਂ ਚਲੇ ਗਏ, ਤੇ ਤੂੰ ਵੀ ਚਲੇ ਜਾਣਾ।

ਕਿਉਂਕਿ ਸਭਨਾ ਸਹੁਰੇ ਵੰਜਣਾ, ਸਾਰਿਆਂ ਨੇ ਜਾਣਾ ਉਸ ਨਿਰੰਕਾਰ ਦੇ ਦਰ। ਮੌਤ ਨੇ ਵਿਆਹ ਕੇ ਲੈ ਜਾਣਾ ਸਾਰਿਆਂ ਨੂੰ, ਜਿੰਦ ਵਹੁਤੀ ਮਰਨ ਵਰ ਲੈ ਜਾਸੀ ਪਰਨਾਏ। ਹਜੂਰ ਦਾ ਬਚਨ ਹੈ ਕਿ ਜਿੰਦ ਵਹੁਤੀ ਹੈ ਜੀਵ ਆਤਮਾ ਸਾਡੀ, ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਸੱਦਾ ਆਉਣਾ ਤਾਂ ਉਸਨੇ ਲੈ ਜਾਣਾ, ਫਿਰ ਕੋਈ ਉਸਨੂੰ ਰੋਕ ਨਹੀਂ ਸਕਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਹਜ਼ੂਰ

ਕਿ ਹੀਰੇ ਲਾਲਾਂ ਤੋਂ ਮਹਿੰਗੇ ਸ਼ਵਾਸ ਤੂੰ ਮਿੱਟੀ ਵਿੱਚ ਰੋਲ ਕੇ ਚਲਾ ਜਾਵੇਂ। ਜੀਵਨ ਦੀ ਬਾਜੀ ਹਾਰ ਕੇ ਜਿਹੜੇ ਜਾਂਦੇ ਹਨ ਉਹਨਾਂ ਨੂੰ ਫਿਰ ਕਦੇ ਅਵਸਰ ਮਿਲਿਆ ਨਹੀਂ। ਹਜ਼ੂਰ ਦਾ ਬਚਨ ਹੈ ਕਿ ਜੀਵਨ ਦੇ ਨੌ ਹਿੱਸੇ ਤੇਰੇ ਲਈ ਹਨ ਭਾਈ, ਹੱਸ ਖੇਡ ਆਪਣੇ ਬੱਚਿਆਂ ਵਿੱਚ, ਸੁਖ ਮਾਣ ਆਨੰਦ ਮਾਣ, ਆਪਣੇ ਕਾਰ ਵਿਹਾਰ ਕਰ। ਜੀਵਨ ਦੇ ਨੌ ਹਿੱਸੇ ਤੇਰੇ ਆਪਣੇ ਹਨ, ਪਰ ਨਿਰੰਕਾਰ ਨੇ ਇੱਕ ਗੱਲ ਦਾ ਚੇਤਾ ਕਰਾਇਆ ਜੀਵ ਨੂੰ ਕਿ ਇਹ ਮਨੁੱਖ ਦਸਵਾਂ ਹਿੱਸਾ

ਲਾਉਣਾ ਆਪਣੇ ਸਵਾਸਾਂ ਦਾ ਦਸਵੰਦ ਵੀ ਗੁਰੂ ਦੇ ਲੇਖੇ ਲਾਉਣਾ ਆਪਣੀ ਕਮਾਈ ਵਿੱਚੋਂ ਦਸਵੰਦ ਭਲੇ ਪਾਸੇ ਲਾਵਾਂਗੇ ਇਹ ਸਾਡਾ ਲੋਕ ਸਵਾਰੇਗਾ ਆਪਣੇ ਸਵਾਸਾਂ ਦਾ ਦਸਵੰਦ ਗੁਰੂ ਦੇ ਲੇਖੇ ਲਾਵਾਂਗੇ ਇਹ ਸਾਡਾ ਪਰਲੋਕ ਸਵਾਰ ਦੇਵੇਗਾ ਇਸੇ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ ਇਹ ਮਨੁੱਖ ਰੰਗ ਮਾਣ ਲੈ ਉਹ ਰੱਬ ਦੇ ਰੰਗ ਮਾਣ ਲੈ ਇਹ ਜੀਵਨ ਤੇਰਾ ਪਲ ਪਲ ਕਰਕੇ ਛਿਨ ਛਿਨ ਕਰਕੇ ਘਟਦਾ ਜਾ ਰਿਹਾ 24,000

ਖੋਜ ਉਹ ਕਿਵੇਂ ਭਾਈ ਉਹ ਕਿਵੇਂ ਕਾਮਯਾਬ ਹੋਵੇਗਾ। 24,000 ਖਰਚ ਬੰਦੇ ਦਾ ਆਮਦਨ ਮੂਲ ਨਾ ਥੀਵੇ, ਜਿਸ ਬੰਦੇ ਕੋ ਇਤਨਾ ਘਾਟਾ 100 ਬੰਦਾ ਕਿਵੇਂ ਜੀਵੇ। 24,000 ਸਾਡੇ ਸਵਾਸ ਰੋਜ ਦੇ ਬਿਨਾ ਜਪਣ ਦੇ ਵਿਅਰਥ ਜਾ ਰਹੇ ਹਨ। ਕਦੇ ਸੋਚਦੇ ਹਾਂ, ਇੱਕ ਮਾਮੂਲੀ ਦੁਕਾਨਦਾਰ ਸੋਚ ਲੈਂਦਾ ਅੱਜ ਕੀ ਖੱਟਿਆ ਕੀ ਕਮਾਇਆ, ਸ਼ਾਮ ਨੂੰ ਹਿਸਾਬ ਕਰਕੇ ਘਰ ਨੂੰ ਜਾਂਦਾ। ਪਰ ਤੈਨੂੰ 24,000 ਸਵਾਸ ਰੋਜ ਦੇ ਜੋ ਖਰਚ ਹੋ ਰਹੇ ਹਨ, ਤੈਨੂੰ ਕੋਈ ਚਿੰਤਾ ਹੀ ਨਹੀਂ। ਕਿਤਨੇ ਕੁ ਸਵਾਸ ਭਾਈ ਈਸ਼ਵਰ ਦੀ ਭਗਤੀ ਵਿੱਚ ਲਾਉਣਾ, ਕਿਤਨਾ ਕੁ ਸਮਾਂ ਪਰਉਪਕਾਰ ਤੇ ਤੂੰ ਖਰਚ ਕੀਤਾ। ਅਕਾਲ ਪੁਰਖ ਨੇ ਤੈਨੂੰ ਇੱਥੇ ਸੇਵਾ ਔਰ ਸਿਮਰਨ ਲਈ ਭੇਜਿਆ ਸੀ ਤੇ ਤੂੰ ਕੇਵਲ ਆਪਣੇ ਪੇਟ ਦਾ ਹੀ ਮਜ਼ਦੂਰ ਬਣ ਕੇ ਰਹਿ ਗਿਆ, ਆਪਣੇ ਪਰਿਵਾਰ ਦਾ ਹੀ ਮਜ਼ਦੂਰ।

ਨਾਨਕ ਦੇ ਹੁਰੀਆ ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਬਿਨਾ ਸਿਮਰਨ ਦੇ ਬਿਨਾ ਸੇਵਾ ਦੇ ਤੇਰਾ ਜਿਤਨਾ ਜੀਵਨ ਹੈ ਉਹ ਕਿਸੇ ਕੰਮ ਨਾ ਆਇਆ ਤੇ ਜੇ ਤੂੰ ਸੇਵਾ ਸਿਮਰਨ ਨਹੀਂ ਕੀਤਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਫਿਰ ਤੇਰੇ ਨਾਲੋਂ ਪਸ਼ੂ ਲੱਖ ਗੁਣਾ ਚੰਗਾ ਹੈ ਪਸ਼ੂ ਮਰੇ ਦਸ ਕਾਜ ਸਵਾਰੇ ਪਸ਼ੂ ਜਿਉਂਦਿਆਂ ਵੀ ਘਾਹ ਖਾ ਕੇ ਦੁੱਧ ਦਿੰਦਾ ਰਿਹਾ ਮਰ ਗਿਆ ਉਸਦਾ ਚਮੜਾ ਕੰਮ ਆਇਆ ਉਸਦਾ ਮਾਸ ਕਈ ਜੀਵਾਂ ਦੀ ਖੁਰਾਕ ਬਣਿਆ ਉਹਦੀਆਂ ਹੱਡੀਆਂ ਕੰਮ ਆਈਆਂ ਇਹ ਮਨੁੱਖ ਜੇ ਤੂੰ ਮਨੁੱਛਾ ਜਨਮ ਪਾ ਕੇ ਸਿਮਰਨ ਨਹੀਂ ਕਰਦਾ ਸੇਵਾ ਨਹੀਂ ਕਰਦਾ ਤਾਂ ਦੱਸ ਫਿਰ ਤੇਰੇ ਸਰੀਰ ਦਾ ਕੀ ਬਣੇਗਾ ਅਗਨ ਬੇਟੀ ਕਰ ਦੇਣਗੇ ਨਾ ਤੂੰ ਤਾਂ ਮੋਇਆ ਵੀ ਤੇ ਜਿਉਂਦਿਆਂ ਵੀ ਕੰਮ ਨਾ ਆਇਓ ਤਾਂ ਤੇਰਾ ਸੰਸਾਰ ਤੇ ਆਇਆ ਕਿਵੇਂ ਸਫਲ ਹੋਵੇਗਾ ਇਸ ਲਈ ਹਜ਼ੂਰ ਕਹਿੰਦੇ ਨੇ ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਿਹੋਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ

ਜਿਵੇਂ ਹਜ਼ੂਰ ਕਹਿੰਦੇ ਨੇ ਪੇਹੀੜੇ ਸੋ ਸੇਵ ਤੂੰ ਸੋ ਰੜੇ ਸੁਖ ਵਸ ਗੁਰ ਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ ਗੁਰੂ ਨੂੰ ਮਿਲ ਕੇ ਚੱਜ ਅਚਾਰ ਚੰਗੇ ਕਰਮ ਕਰ ਤਾਂ ਕਿ ਤੈਨੂੰ ਜਮਾਂ ਦੇ ਰਸਤੇ ਤੇ ਦੁੱਖਾਂ ਦੇ ਰਸਤੇ ਤੇ ਨਾ ਤੁਰਨਾ ਪਵੇ ਪਤਾ ਹੀ ਕਿਤਨਾ ਕਠਿਨ ਰਸਤਾ।

ਕੋਸ਼ਿਸ਼ ਕੀਤੇ ਕਾਹਦੇ ਲਈ, ਬਈ ਇਹਨਾਂ ਸਵਾਸਾਂ ਦੇ ਨਾਲ ਤੂੰ ਸ਼ੁਭ ਗੁਣ ਆਚਾਰ ਸਤ ਸੰਗਤ ਦੀਆਂ ਘੜੀਆਂ ਤੂੰ ਪੱਲੇ ਬੰਨੇਗਾ, ਪਰ ਤੂੰ ਇਸ ਅਮੋਲਕ ਸਵਾਸਾਂ ਦੇ ਨਾਲ ਕੁਕਰਮ ਕਰਕੇ, ਮਾੜੇ ਕਰਮ ਕਰਕੇ ਤੂੰ ਗੁਣਾਂ ਦੇ ਬਜਾਏ ਔਗਣਾਂ ਦੀ ਗੰਠੜੀ ਸਿਰ ਤੇ ਰੱਖ ਲਈ ਹੈ, ਤੇ ਜਿਹੜੇ ਔਗਣਾਂ ਦੀ ਗੰਠੜੀ ਰੱਖ ਕੇ ਜਾਂਦੇ ਹਨ ਉਹਨਾਂ ਲਈ 84 ਦਾ ਗੇੜ ਤਿਆਰ ਹੁੰਦਾ। ਉਹ 84 ਦੇ ਗੇੜਿਆਂ ਵਿੱਚ ਦੁੱਖ ਭੋਗਦੇ ਹਨ। ਉਹਨਾਂ ਦੀ ਇਹ ਹਾਲਤ ਹੁੰਦੀ ਹੈ ਕਿ ਜਮ ਜਮ ਮਰੈ ਮਰੈ ਫਿਰ ਜੰਮੇ, ਬਹੁਤ

ਪਾ ਕੇ ਕਿੱਡੀਆਂ ਲੰਬੀਆਂ ਉਮਰਾਂ ਲੱਖ ਨਾਗਾਂ ਕਰੋੜ ਕਾਗਾਂ 84 ਲੱਖ ਦੀ ਗਿਣਤੀ ਕਰੀਏ ਤਾਂ ਕਿਤਨਾ ਸਮਾਂ ਚਾਹੀਦਾ ਹੈ।

ਦੀ ਉਮਰ ਸੰਪੂਰਨ ਹੁੰਦੀ ਹੈ, ਇੱਕ ਜੂਨੀ ਹੈ, ਤੇ 84 ਲੱਖ ਦੇ ਬਾਅਦ ਜਿਹਦੀ ਵਾਰੀ ਆਈ ਹੋਵੇ ਕਿਤਨਾ ਅਮੋਲਕ ਹੋਵੇਗਾ, ਕਿਤਨਾ ਅਮੋਲਕ ਹੈ ਸਾਡਾ ਜੀਵਨ। ਹਜ਼ੂਰ ਕਹਿੰਦੇ ਹਨ ਭਾਈ ਜਪ ਜਪ ਕੇ ਇਸ ਨੂੰ ਸਫਲ ਕਰ ਲੈ, ਐਸਾ ਨਾ ਹੋਵੇ ਤੂੰ ਗੁਣਾ ਦਾ ਵਿਹਾਜਨ ਆਇਆ, ਨਾਮ ਦਾ ਵਿਹਾਜਨ ਆਇਆ, ਨਾਮ ਵਿਹਾਜਨ ਲਈ ਤੂੰ ਸੰਸਾਰ ਤੇ ਆਇਆ ਤੇ ਔਗਣਾ ਦੀ ਪੰਡ ਬਣ ਕੇ

ਹੁਕਮ ਦਿੱਤਾ ਜ਼ਾਲਮ ਨੇ ਇਹਦੇ ਹੇਠਾਂ ਅੱਗ ਬਾਲੋ। ਲੱਕੜਾਂ ਲਿਆ ਕੇ ਅੱਗ ਬਾਲੀ ਗਈ, ਉੱਤੋਂ ਜੇਠ ਦੀ ਤਪਦੀ ਹੋਈ ਇਹ ਗਰਮੀ ਦੀ ਰੁੱਤ। ਐਸੇ ਹਾਲ ਵਿੱਚ ਆਖਿਆ ਗਿਆ ਗੁਰੂ ਅਰਜਨ ਪਾਤਸ਼ਾਹ ਜੀ ਨੂੰ, ਆਪ ਇਸ ਤਵੀ ਦੇ ਉੱਤੇ ਬੈਠੋ, ਅਸਾਂ ਵੇਖਣਾ ਹੈ ਕਿ ਤੁਹਾਡੇ ਅੰਦਰ ਕਿਤਨੀ ਕੁ ਸ਼ੀਤਲਤਾ ਹੈ। ਤੁਸੀਂ ਜੋ ਕਹਿੰਦੇ ਹੋ ਕਿ ਮੈਨੂੰ ਕੋਈ ਤਪਾ ਨਹੀਂ ਸਕਦਾ, ਕੋਈ ਜਲਾ ਨਹੀਂ ਸਕਦਾ, ਅਸਾਂ ਵੇਖਣਾ ਹੈ ਸ਼ੀਤਲਤਾ ਕਿਤਨੀ ਹੈ ਤੁਹਾਡੇ ਅੰਦਰ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮੁਸਕਰਾਏ, ਸਤਨਾਮ ਸ਼੍ਰੀ ਵਾਹਿਗੁਰੂ ਬੋਲ ਕੇ ਆਪ ਤਵੀ ਦੇ ਉੱਤੇ ਚੌਂਕੜਾ ਲਾ ਲਿਆ, ਚੌਂਕੜਾ ਲਾ ਲਿਆ ਇਸ ਤਵੀ ਦੇ ਉੱਤੇ। ਔਰ

ਵਾਹਿਗੁਰੂ ਦੀ ਇਹੀ ਰਜ਼ਾ ਹੈ, ਮੈਨੂੰ ਪਰਵਾਹ ਨਹੀਂ। ਜਿਸ ਹਾਲ ਵਿੱਚ ਮੇਰਾ ਮਾਲਕ ਖੁਸ਼ ਰਹੇ, ਮੈਂ ਤੇ ਉਹੀ ਉਹ ਕੰਮ ਕਰਨਾ ਹੈ। ਜੇ ਉਸਦੀ ਰਜ਼ਾ ਹੈ, ਤਵੀ ਦੇ ਉੱਤੇ ਮੈਂ ਬੈਠਾ, ਅੱਗ ਦੇ ਉੱਤੇ ਮੈਂ ਬੈਠਾ, ਮੈਨੂੰ ਪਰਵਾਹ ਨਹੀਂ। ਹਜ਼ੂਰ ਨੇ ਚੌਂਕੜਾ ਲਾ ਲਿਆ ਔਰ ਚੌਂਕੜਾ ਲਾਣ ਦੀ ਦੇਰ ਸੀ। ਚੰਦੂ ਨੇ ਹੁਕਮ ਕੀਤਾ ਜਲਾਦ ਨੂੰ, ਕੋਲ ਹੀ ਇੱਕ ਕੜਾਹੇ ਦੇ ਵਿੱਚ ਰੇਤ ਗਰਮ ਕੀਤੀ ਜਾ ਰਹੀ ਸੀ। ਜਦੋਂ ਉਹ ਰੇਤ ਗਰਮ ਹੋ ਗਈ, ਹੁਕਮ ਕੀਤਾ ਚੰਦੂ ਨੇ ਜਲਾਦ ਨੂੰ, ਇਸ ਰੇਤ ਦੇ ਕੜਛੇ ਭਰ ਭਰ ਕੇ ਗੁਰੂ ਅਰਜਨ ਦੇਵ ਦੇ ਸਿਰ ਵਿੱਚ ਪਾ ਦੇ, ਥੱਲਿਓਂ ਵੀ ਅੱਗ ਹੈ, ਚਾਰੇ ਪਾਸੇ ਅੱਗ ਹੈ, ਜ਼ਾਲਮ ਉੱਤੋਂ ਹੋਰ ਕਹਿਰ ਕਮਾ ਰਿਹਾ ਹੈ। ਹੁਕਮ ਕੀਤਾ ਰੇਤ ਦੇ ਕੜਛੇ ਭਰ ਭਰ ਕੇ ਸਿਰ ਵਿੱਚ ਪਾਓ। ਜ਼ਾਲਮ ਨੇ ਰੇਤ ਦੇ ਕੜਛੇ ਭਰ ਭਰ ਕੇ ਗੁਰੂ ਅਰਜਨ ਦੇਵ ਦੇ ਉਸ ਪਵਿੱਤਰ ਸ਼ੀਸ ਉੱਤੇ ਪਾਉਣੇ ਸ਼ੁਰੂ ਕਰ ਦਿੱਤੇ, ਜਿਸ ਮੁਬਾਰਕ ਸ਼ੀਸ ਤੇ ਚਵਰ ਝੁਲਿਆ ਕਰਦਾ ਸੀ। ਅੱਜ ਉੱਥੇ ਗਰਮ ਰੇਤ ਦੇ ਕੜਛੇ ਭਰ ਭਰ ਕੇ ਪਾਏ ਜਾ ਰਹੇ ਨੇ, ਪਰ ਇਸ ਹਾਲ ਵਿੱਚ ਵੀ ਆਪਣੇ ਉਸ ਮਾਲਕ ਦੇ ਸ਼ੁਕਰਾਨੇ ਵਿੱਚ ਆਨੰਦਿਤ ਹੋ ਰਹੇ।

ਤੋਂ ਸੂਰਜ ਕਹਿਰ ਵਰਤਾ ਰਿਹਾ ਹੈ, ਅੱਤ ਦੀ ਗਰਮੀ। ਔਰ ਦੂਜੇ ਪਾਸੇ ਜ਼ਾਲਮ ਨੇ ਇੰਨਾ ਕਹਿਰ ਕੀਤਾ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਚਿਹਰੇ ਤੇ ਜ਼ਰਾ ਵੀ ਸ਼ਿਕਵਨ ਨਹੀਂ। ਕਿਸੇ ਨੇ ਆਖਿਆ, ਪਾਤਸ਼ਾਹ ਇਹ ਜ਼ਾਲਮ ਇਤਨੇ ਤਸੀਹੇ ਦੇ ਰਹੇ ਨੇ ਔਰ ਆਪ ਇੰਨੀ ਸ਼ਾਂਤੀ ਨਾਲ ਸਭ ਕੁਛ ਬਰਦਾਸ਼ਤ ਕਰੀ ਜਾ ਰਹੇ। ਹਜ਼ੂਰ ਕਹਿਣ ਲੱਗੇ, ਇਹਨਾਂ ਦੇ ਅੰਦਰ ਕ੍ਰੋਧ ਦੀ ਅਗਨ ਭੜਕ ਰਹੀ ਹੈ, ਇਹਨਾਂ ਦੇ ਅੰਦਰ ਨਫ਼ਰਤ ਦਵੇਸ਼ ਭਾਵਨਾ ਦੀ ਅਗਨ ਭੜਕ ਰਹੀ ਹੈ, ਜੋ ਇਹਨਾਂ ਨੂੰ ਮਜਬੂਰ ਕਰਦੀ ਹੈ ਕਿ ਇਹ ਜ਼ੁਲਮ ਕਰਨ। ਇਹ ਸੋਚ ਰਹੇ ਨੇ ਕਿ ਮੈਂ ਵੀ ਇਸ ਤਪਸ ਦਾ ਪ੍ਰਭਾਵਿਤ ਹੋ ਜਾਵਾਂ, ਇਸ ਨਾਲ ਮੈਨੂੰ ਵੀ ਕੁਛ ਪ੍ਰਭਾਵ ਪਵੇ, ਪਰ ਮੇਰੇ ਗੁਰੂ ਨੇ, ਮੇਰੇ ਪਰਮੇਸ਼ਵਰ ਨੇ, ਜੋ ਮੇਰੇ ਅੰਦਰ ਇੱਕ ਨਾਮ ਦਾ, ਜੋ ਸਾਰੀਆਂ ਸ਼ੀਤਲਤਾਵਾਂ ਦਾ ਇੱਕ ਸੋਮਾ ਹੈ, ਉਹ ਐਸਾ ਅੰਮ੍ਰਿਤ ਨਾਮ ਬਖਸ਼ਿਸ਼ ਕੀਤਾ ਹੈ ਕਿ ਇਹ ਤਪਦੇ ਹੋਏ ਕੜਾਹੇ, ਤਪਦੇ ਹੋਏ ਹਿਰਦੇ ਉਸ ਨਾਮ ਦੀ ਸ਼ੀਤਲਤਾ ਨੂੰ ਪ੍ਰਾਪਤ ਕਰਕੇ ਸ਼ਾਂਤ ਹੋ ਜਾਂਦੇ। ਪਰ ਇਹ ਸ਼ੀਤਲਤਾ, ਨਾਮ ਦੀ ਸ਼ੀਤਲਤਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਭਾਗ ਚੰਗੇ ਹੋਵਣ, ਜਿਨ੍ਹਾਂ ਦੇ ਸ੍ਰੇਸ਼ਟ ਉੱਤਮ ਭਾਗ ਹੋਵਣ, ਤੇ ਹਰੀ ਨਾਮ ਦੀ ਸ਼ੀਤਲਤਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਵਰਨਾ ਮਨੁੱਖ ਜ਼ਬਾਨ ਤੋਂ ਤੇ ਜ਼ਰੂਰ ਜਪਦਾ ਉਸ ਪਰਮੇਸ਼ਵਰ ਦਾ ਨਾਮ, ਪਰ ਜੇ ਅੰਦਰ ਕ੍ਰੋਧ ਦੀ ਅਗਨੀ ਹੋਵੇ ਉਹ ਜਪੇ ਦਾ ਕੋਈ ਫਾਇਦਾ ਨਹੀਂ। ਜੇ ਅੰਦਰ ਲੋਭ ਦੀ ਲਾਲਸਾ ਹੋਵੇ, ਜੇ ਅੰਦਰ ਨਫ਼ਰਤ ਹੋਵੇ, ਦਵੇਸ਼ ਭਾਵਨਾ ਹੋਵੇ, ਉਸ ਰਸਨਾ ਤੋਂ ਜਪੇ ਦਾ ਕੋਈ ਫਾਇਦਾ ਨਹੀਂ। ਤੋ ਹਜ਼ੂਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਰੇ ਸੰਸਾਰ ਨੂੰ ਇੱਕ ਸ਼ਾਂਤੀ ਦਾ ਉਪਦੇਸ਼ ਦਿੱਤਾ ਹੈ। ਇਹ ਕ੍ਰੋਧ ਦੀ ਅਗਨੀ ਬੁਝ ਸਕਦੀ ਹੈ ਜੇ ਨਾਮ ਦਾ ਸ਼ੀਤਲ ਅੰਮ੍ਰਿਤ, ਉਹ ਸਰੋਵਰ, ਉਹ ਸੋਮਾ ਹਿਰਦੇ ਵਿੱਚ

ਹੁਣ ਤੇ ਧਰਮ ਰਾਜ ਵੀ ਆਪਣੇ ਜਮਦੂਤਾਂ ਨੂੰ ਕਹਿ ਰਿਹਾ ਹੈ ਨਜ਼ਦੀਕ ਨਾ ਜਾਇਓ। ਹਣਾ ਹੋ ਹਣੇ ਤੂੰ ਨੇ ਛੁਟੇ ਨਿਕਟ ਨਾ ਜਾਇਓ ਤੂੰ, ਕਿਉਂਕਿ ਮੇਰੇ ਗੁਰੂ ਨੇ ਮੇਰੇ ਅੰਦਰ ਇੱਕ ਨਾਮ ਦਾ ਸੋਹਣਾ ਬਖਸ਼ਿਸ਼ ਕੀਤਾ ਹੈ।

ਪਾਤਸ਼ਾਹ ਤੋਂ ਸਵਾਲ ਕੀਤਾ, ਪਾਤਸ਼ਾਹ ਤੁਸੀਂ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਿਉਂ ਨਹੀਂ ਕੀਤੀ? ਕਹਿਣ ਲੱਗੇ ਫਰਕ ਹੈ, ਉੱਥੇ ਰੱਬ ਦੀ ਕਥਾ ਹੈ, ਇੱਥੇ ਮੈਂ ਆਪਣੀ ਕਥਾ ਕਹਿ ਬੈਠਾ, ਇਸ ਲਈ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤੀ। ਪਾਤਸ਼ਾਹ ਤੁਹਾਨੂੰ ਕੀ ਲੋੜ ਪੈ ਗਈ ਆਪਣੀ ਕਥਾ ਸੁਣਾਉਣ ਦੀ? ਕਹਿਣ ਲੱਗੇ ਲੋੜ ਸੀ, ਜਿਸ ਵੇਲੇ ਤੁਲਸੀਦਾਸ ਕਿਸੇ ਪਿਆਰ ਵਿੱਚ ਆਇਆ, ਸ਼੍ਰੀ ਰਾਮ ਨੂੰ ਭਗਵਾਨ ਰਾਮ ਕਹਿ ਬੈਠਾ, ਸੂਰਦਾਸ ਬਹੁਤ ਹੀ ਸਤਿਕਾਰ ਵਿੱਚ ਆ ਗਿਆ ਤੇ ਕ੍ਰਿਸ਼ਨ ਨੂੰ ਭਗਵਾਨ ਬਣਾ ਬੈਠਾ। ਕੋਈ ਐਸਾ ਸਿੱਖ ਉੱਠ ਕੇ ਮੈਨੂੰ ਭਗਵਾਨ ਨਾ ਕਹਿ ਬੈਠੇ, ਵਾਹਿਗੁਰੂ ਨਾ ਕਹਿ ਬੈਠੇ, ਇਸ ਲਈ ਮੈਨੂੰ ਆਪਣੀ ਕਥਾ ਕਹਿਣੀ ਪੈ ਰਹੀ। ਪਰ ਜੇ ਪਾਤਸ਼ਾਹ ਤੁਹਾਡੇ ਗੁਣਾਂ ਨੂੰ, ਤੁਹਾਡੀ ਮਹਿਮਾ ਨੂੰ ਵੇਖ ਕੇ ਕੋਈ ਕਹਿ ਬੈਠੇ ਭਈ ਤੂੰ ਤੇ ਰੱਬ ਇੱਕੋ ਹੀ ਹੋ, ਤੂੰ ਹੀ ਰੱਬ ਹੈ, ਤੇ ਫਿਰ ਕੀ ਹੋਵੇਗਾ? ਹਜ਼ੂਰ ਨੇ ਬਚਨ ਕੀਤਾ,

ਗੁਰਮਤਿ ਸੰਗੀਤ ਪੱਧਤੀ ਵਿੱਚ ਆਸਾ ਬੜਾ ਹੀ ਮਹੱਤਵਪੂਰਨ ਰਾਗ ਹੈ। ਆਸਾ ਰਾਗ ਦੀਆਂ ਮਧੁਰ ਸੁਰਾਵਲੀਆਂ ਪੰਜਾਬ ਦੀ ਪਵਿੱਤਰ ਧਰਤੀ ਦੇ ਕਣ ਕਣ ਵਿੱਚੋਂ ਸੁਣਾਈ ਦਿੰਦੀਆਂ ਹਨ। ਹਰ ਪ੍ਰਭਾਤ ਦੀਆਂ ਸੁਨਹਿਰੀ ਕਿਰਨਾਂ ਇਸੇ ਰਾਗ ਦੀ ਮਧੁਰ ਧੁਨੀ ਨਾਲ ਪ੍ਰਵੇਸ਼ ਕਰਦੀਆਂ ਹਨ ਅਤੇ ਹਰ ਸ਼ਾਮ ਦੀ ਲਾਲੀ ਜਦੋਂ ਕੁਦਰਤ ਦੀ ਗੋਦ ਵਿੱਚ ਲੁਕਣ ਲੱਗਦੀ ਹੈ ਤਾਂ ਇਸੇ ਰਾਗ ਦੀਆਂ ਮਧੁਰ ਸੁਰਾਵਲੀਆਂ ਬਲਿਹਾਰੀ ਕੁਦਰਤ ਵਸਿਆ ਦੀ ਕੀਰਤੀ ਗਾਉਂਦੀਆਂ ਹਨ। ਪੁਰਾਤਨ ਜਾਂ ਮੱਧਕਾਲੀਨ ਗ੍ਰੰਥਾਂ ਵਿੱਚ ਆਸਾ ਰਾਗ ਦਾ ਉਲੇਖ ਕਿਤੇ ਨਹੀਂ ਮਿਲਦਾ। ਇਸ ਰਾਗ ਨੂੰ ਸ਼ਾਸਤਰੀ ਰੂਪ ਪ੍ਰਦਾਨ ਕਰਨ ਵਿੱਚ ਬਾਬਾ ਫਰੀਦ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਵੱਧ ਯੋਗਦਾਨ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਸਾਰੇ ਸ਼ੁੱਧ ਸਵਰ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਇਸ ਦਾ ਵਾਦੀ ਸਵਰ ਮੱਧਿਅਮ ਅਤੇ ਸਮਾਧੀ ਸ਼ਰਜ ਹੈ। ਗਾਇਨ ਸਮਾਂ ਹੈ ਸਵੇਰੇ ਅਤੇ ਸ਼ਾਮ ਸੰਧੀ ਪ੍ਰਕਾਸ਼। ਸਰਵਣ ਕਰੋ ਪਹਿਲਾ ਸ਼ਬਦ ਜਿਸ ਨੂੰ ਗਾ ਰਹੇ ਹਨ ਬੀਬੀ ਨਵੇਦਿਤਾ ਕੌਰ ਜੀ ਤੇ ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਤੇ ਸ਼ਬਦ ਦੇ ਬੋਲ ਹਨ ਓਹਾ ਪ੍ਰੇਮ ਪਿਰੀ। ਦੂਸਰਾ ਸ਼ਬਦ ਜਿਸਦਾ ਗਾਇਨ ਕਰ ਰਹੇ ਹਨ ਭਾਈ ਨਿਰੰਜਨ ਸਿੰਘ ਜੀ ਔਰ ਰਚਨਾ ਹੈ ਭਗਤ ਕਬੀਰ ਜੀ ਦੀ। ਸ਼ਬਦ ਦੇ ਬੋਲ ਹਨ ਰਾਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ। ਪਹਿਲਾ ਸ਼ਬਦ ਓਹਾ ਪ੍ਰੇਮ ਪਿਰੀ,

ਸਤਿ ਸੰਗਤ ਜੀ, ਸਾਰੀ ਸੰਗਤ, ਜਿੰਨੇ ਕੁ ਸਿੱਖ ਅਸੀਂ ਮਾਈ ਭਾਈ ਹਾਜ਼ਰ ਬੈਠੇ ਆ, ਮੈਨੂੰ ਇੱਕ ਵਿਸ਼ਵਾਸ ਹੋਇਆ ਕਿ ਸਤਿਗੁਰੂ ਜ਼ਿੰਦਗੀ ਦੀਆਂ ਗੱਲਾਂ, ਜ਼ਿੰਦਗੀ ਦੇ ਕੰਮ ਤੇ ਮਨੁੱਖ ਸਾਰੀ ਜ਼ਿੰਦਗੀ ਕਰਦਾ ਰਹਿੰਦਾ, ਪਰ ਜਿੰਨੇ ਗੁਰਸਿੱਖ ਮਾਈ ਭਾਈ ਤੁਸੀਂ ਹੁਣ ਬੈਠੇ ਹੋ ਨਾ, ਅੱਜ ਇੱਕ ਐਸਾ ਤਿਉਹਾਰ ਹੈ ਜੋ ਸੰਸਾਰ ਵਿੱਚ ਸਿੱਖ ਜਗਤ ਦਾ ਇੱਕ ਸਭ ਤੋਂ ਵੱਡਾ ਤੇ ਮਹਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਵੇਖ ਲਓ, ਅਸੀਂ ਕਿੰਨੇ ਪਿੱਛੇ ਹਾਂ। ਭਾਵੇਂ ਕੁਝ ਵੀ ਹੈ, ਲੋਕਾਂ ਕੰਮਾਂ ਤੇ ਵੀ ਜ਼ਰੂਰ ਜਾਣਾ ਹੋਵੇਗਾ, ਤੇ ਫੰਕਸ਼ਨ ਕੇਵਲ 10:15 ਤੱਕ ਸਾਰਾ ਹੈ, ਤਾਂ ਜਿਨ੍ਹਾਂ ਉੱਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ ਉਹਨਾਂ ਦੀ ਹਾਜ਼ਰੀ ਲੱਗੀ ਹੈ। ਭਾਈ ਦਵਿੰਦਰ ਸਿੰਘ ਜੀ ਸਿੱਖ ਜਗਤ ਦੇ ਬਹੁਤ ਵੱਡੇ ਮਹਾਨ ਕੀਰਤਨੀਆਂ ਨਹੀਂ, ਗਾਇਕ, ਔਰ ਤੁਸੀਂ ਅਜੇ ਉਸ ਨੂੰ ਨਹੀਂ ਸੁਣਿਆ। ਅੱਜ ਮੈਂ ਉਹਨਾਂ ਨੂੰ ਥੱਲੇ ਥੋੜਾ ਜਿਹਾ ਤਾੜਿਆ ਸੀ ਵੀ ਚੰਗੀ ਤਰ੍ਹਾਂ ਗਾਣਾ, ਟਾਲ ਕੇ ਨਹੀਂ ਜਾਣਾ, ਕਿਉਂਕਿ ਸਿੱਖ ਜਗਤ ਵਿੱਚ, ਸਾਡੇ ਦੇਸ਼ ਵਿੱਚ ਸੰਗੀਤ ਦੀ ਕੀਮਤ ਘਟੀ ਹੈ ਗੁਰਦੁਆਰਿਆਂ ਚ, ਇਸ ਵਾਸਤੇ ਉਹ ਛੱਡ ਹੀ ਗਏ ਹਨ। ਇਹ ਆਲ ਇੰਡੀਆ ਸੰਗੀਤ ਕਾਨਫਰੰਸ ਵਿਚ ਕਲਕੱਤੇ, ਜਿੱਥੇ ਨਜ਼ਾਕਤ ਸਲਾਮ ਤੋਰੀ, ਬੜੇ ਗੁਲਾਮ ਅਲੀ ਖਾਨ, ਸਾਰੇ ਲੋਕਾਂ ਨੇ ਗਾਇਆ, ਔਰ ਇੱਥੇ ਇਹ ਬੰਦਾ ਹੈ ਸਿੱਖਾਂ ਵਿਚੋਂ ਜਿਸ ਨੇ 2.5 ਘੰਟੇ ਘਰ ਗਾਇਆ, 2.5 ਘੰਟੇ, ਔਰ ਬੜਾ ਵੱਡਾ ਮਾਣ ਪ੍ਰਾਪਤ ਕੀਤਾ। ਰੇਡੀਓ ਸਟੇਸ਼ਨ ਸਾਰਿਆਂ ਤੇ ਇਹਨਾਂ ਦੀ ਬੜੀ ਸਤਿਕਾਰ ਤੇ ਇੱਜ਼ਤ ਹੈ, ਮੇਰੇ ਦਿਲ ਵਿਚ ਇਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਹੈ। ਇੱਕ ਬਹੁਤ ਵੱਡੇ ਗੁਣੀ ਹੋਣ ਦੇ ਨਾਤੇ ਅਸੀਂ ਤਿਆਰੇ ਸੁਣ ਸੁਣਾ ਕੇ ਸਿੱਖੇ ਹੋਏ ਹਾਂ, ਇਹਨਾਂ ਲੋਕਾਂ ਦਾ ਕੋਈ ਮੁਕਾਬਲਾ ਨਹੀਂ। ਮੈਂ ਤੇ ਆਪਣੇ ਆਪ ਨੂੰ ਵਿਦਿਆਰਥੀ ਸਮਝਦਾ, ਤੇ ਗੁਰੂ ਸਾਹਿਬ ਦਾ ਐਵੇਂ ਆਸਰਾ ਲੈ ਕੇ ਹੀ ਸ਼ੁਰੂ ਹੋਈਦਾ, ਤੇ ਇਹ ਬਹੁਤ ਵੱਡੇ ਗੁਣੀ ਹਨ। ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹਨਾਂ ਦਾ ਐਸੇ ਇਹੋ ਜਿਹੇ ਮੌਕੇ ਤੇ ਇਸੇ ਤਰ੍ਹਾਂ ਦੇ ਚੰਗੇ ਗੁਣੀ ਬੰਦੇ ਜ਼ਰੂਰ ਸੱਦਣੇ ਚਾਹੀਦੇ ਨੇ। ਸੋ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਜਿੰਨੇ ਬੈਠੇ ਹੋਏ ਹੋ ਸਾਰੇ ਉਹ ਹੀ ਹੋ ਕਿ ਜਿਨ੍ਹਾਂ ਨੂੰ ਕਰੀਮ ਕਿਹਾ ਜਾਂਦਾ ਹੈ, ਕਿ ਸਾਰੀ ਚੀਜ਼ ਦਾ ਤੱਤ ਨਿਚੋੜ, ਸਿਆਣੇ ਸਿਆਣੇ ਮਨੁੱਖ ਬੈਠੇ ਹੋ, ਤੇ ਥੋੜਾ ਕੁ ਚਿਰ ਆਪ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਲਓ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਖੁਸ਼ੀਆਂ ਹਾਸਲ ਕਰੋ।

al Senyor. ਬੜਾ ਮੁਸ਼ਕਿਲ ਰਾਹ ਹੈ, ਚੋਖਾ ਮੁਸ਼ਕਿਲ, ਇਹ ਗਾਇਆ ਨਹੀਂ ਜਾਂਦਾ। ਤੇ ਇੰਨੀ ਤਿਆਰੀ ਨਹੀਂ ਕੀਤੀ ਹੋਈ ਕਿਉਂਕਿ ਪਹਿਲੀ ਵਾਰੀ ਸ਼ਾਇਦ ਦੂਜੀ ਵਾਰੀ ਗਾਉਣ ਲੱਗੇ। ਤੇ ਮਾਲੀ ਗੌੜਾ ਬੜਾ ਮੁਸ਼ਕਿਲ ਰਾਗ ਹੈ, ਇਹਦਾ ਆਉਣ ਜਾਣ ਬੜਾ ਵਿਕਟ ਤੇ ਟੇਢਾ ਜਿਹਾ ਹੈ। ਆਪ ਦੱਸੋ।

ਸਤਿ ਸ੍ਰੀ ਅਕਾਲ ਜੀ। ਇਹ ਜਿਹੜੇ ਕੰਮ ਨਾ ਸੰਗੀਤ ਦਾ, ਤਾਲ ਦਾ, ਸਾਥ ਦਾ, ਇਹ ਉਹਨਾਂ ਲੋਕਾਂ ਦਾ ਕੰਮ ਹੈ ਜਿਹੜੇ ਕਲਾਸੀਕਲ ਹੀ ਸਿਰਫ ਗਾਉਂਦੇ ਆ ਤੇ ਜਿਨ੍ਹਾਂ ਦਾ ਬੜਾ ਰਿਆਜ਼। ਅਸੀਂ ਖਰੇ 10 ਸਾਲ ਬਾਅਦ ਖਰੇ ਜਿਸ ਨੂੰ ਮੈਂ ਐਵੇਂ ਬੈਠੇ ਬੈਠੇ ਸੋਚਿਆ ਵੀ ਮੌਲੀ ਕੋਲ ਉੱਥੇ ਗਾਣਾ ਹੈ ਤੇ ਪਤਾ ਹੀ ਨਹੀਂ ਕੀ ਗਾਣਾ ਹੈ, ਤਾਂ ਉੱਥੇ ਉੱਥੇ ਬੈਠੇ ਬੈਠੇ ਆ ਪੁਰਾਣੀ ਯਾਦ ਜਿਹੜੀ ਸੀ ਕੋਈ ਦਿਮਾਗ ਵਿਚ ਕੱਢੀ, ਸਿੱਖਿਆ ਤੇ ਸੀ ਤੇ ਥੋੜਾ ਜਿਹਾ ਇਸ ਦਾ ਰੰਗ ਜਿਹੜਾ ਜ਼ਰੂਰ ਦਿਖਾਉਣਾ ਚਾਹੀਦਾ ਕਿ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸੁਤ ਹੈ, ਜਿਹੜੇ ਸ਼ਬਦ ਵਿਚ ਕੋਈ ਰਾਗ ਰੇਖੇ ਹੈ ਉਹ ਜ਼ਰੂਰ ਪੜਨਾ ਚਾਹੀਦਾ। ਸੋ ਇਹ ਮਾਲੀ ਗਾੜਾ ਹੈ, ਤਾਂ ਇਕ ਬੜਾ ਪੁਰਾਤਨ ਰਾਗ ਹੈ। ਭਾਈ ਸਮੁੰਦ ਸਿੰਘ ਵਰਗੇ ਜੋ ਪੁਰਾਣੇ ਰਬਾਬੀ ਹੁੰਦੇ ਸਨ, ਭਾਈ ਮੋਤੀ, ਭਾਈ ਲਾਲ, ਭਾਈ ਦੇਸਾ, ਉਹ ਲੋਕਾਂ ਦਾ ਇਹ ਮਾਸਟਰ ਪੀਸ ਰਾਗ ਹੁੰਦੇ ਸਨ। ਉਹ ਇਨ੍ਹਾਂ ਨੂੰ ਬਹੁਤ ਜ਼ਿਆਦਾ ਤਗੜੇ ਹੋ ਕੇ ਗਾਉਂਦੇ ਸਨ, ਉਹ ਤੇ ਇਨ੍ਹਾਂ ਨੂੰ ਇਸ ਤਰ੍ਹਾਂ ਗਾਉਂਦੇ ਹੁੰਦੇ ਸਨ ਜਿਵੇਂ ਆਮ ਲੋਕੀ ਪਹਾੜੀ ਗਾਉਂਦੇ ਹਨ ਇੰਨੇ। ਪਰ ਇਹ ਕੰਮ ਬੜੀ ਮਿਹਨਤ ਮੰਗਦਾ, ਇੱਥੇ ਤੁਸੀਂ ਸੁਣ ਰਹੇ ਹੋ, ਜੇ ਪੰਜਾਬ ਹੁੰਦਾ ਤੇ ਸ਼ਾਇਦ ਟੇਪ ਰਿਕਾਰਡ ਵਾਲਾ ਵੀ ਉੱਠ ਕੇ ਤੁਰ ਜਾਂਦਾ। ਔਰ ਇਸ ਤਰ੍ਹਾਂ ਗਾਉਣ ਵਾਲੇ ਨੂੰ ਉੱਥੇ ਸ਼ਦਾਈ ਕਹਿੰਦੇ ਨੇ ਅੱਜ ਕੱਲ੍ਹ, ਇਹ ਕੁਝ ਨਹੀਂ। ਕਿੰਨੀ ਸਿੱਖਾਂ ਦੀ ਉੱਥੇ ਬੁੱਧੀ ਭ੍ਰਿਸ਼ਟ ਹੋਈ ਹੈ, ਕੀਰਤਨ ਹੀ ਨਹੀਂ ਰਿਹਾ ਉੱਥੇ। ਤੇ ਭਾਈ ਅਮਰਿੰਦਰ ਸਿੰਘ ਨੂੰ ਮੈਂ ਥੱਲੇ ਕਾਫੀ ਤਾੜਿਆ ਸੀ, ਮੈਂ ਐਵੇਂ ਨਾ ਤੁਸੀਂ ਜਿਵੇਂ ਉੱਥੇ ਕਹਿੰਦਾ ਕਰਨਾ ਕੀ ਹੈ, ਇੰਨੀ ਕੀਤੀ ਕਿਰਤ, ਇੰਨੀ ਮਿਹਨਤ ਕੀਤੀ, ਜ਼ਾਇਆ ਚਲੀ ਗਈ, ਪੰਜਾਬ ਚ ਸੁਣਦਾ ਹੀ ਨਹੀਂ, ਇਸ ਨੂੰ ਛੱਡਤਾ ਹੈ। ਮੈਂ ਇੱਥੇ ਤੁਸੀਂ ਥੋੜਾ ਜਿਹਾ ਜ਼ਰੂਰ ਗਾਣਾ, ਕਿਉਂਕਿ ਤੁਹਾਨੂੰ ਬੜੇ ਸ਼ੌਕ ਨਾਲ ਬੁਲਾਇਆ ਤੇ ਇੱਥੇ ਦੀ ਕਮੇਟੀ ਸੰਗਤ ਜਿਹੜੀ ਹੈ ਇਹਨਾਂ ਉੱਤੇ ਗੁਰੂ ਦੀ ਕਿਰਪਾ ਹੈ, ਇਹ ਜ਼ਰੂਰ ਰੰਗੀਨ ਮਨੁੱਖ ਨੇ ਤੇ ਥੋੜਾ ਜਿਹਾ ਤੁਸੀਂ ਆਪਣਾ ਆਪ ਨੂੰ ਵਿਖਾਇਓ। ਤੁਸੀਂ ਵੇਖ ਲਓ ਉਸ ਬੰਦੇ ਦਾ ਕੋਈ ਜਵਾਬ ਤੇ ਹੈ ਹੀ ਨਹੀਂ, ਐਸੇ ਮਨੁੱਖ ਹੈ।

ਕਈ ਵਾਰੀ ਮਨੁੱਖ ਮੇਰੇ ਗੁਰਸਿੱਖ ਵੀਰ ਭਰਾ ਇਹ ਕੁਐਸਚਨ ਕਰ ਬੈਠਦੇ ਨੇ, ਸਵਾਲ ਕਰ ਬੈਠਦੇ ਨੇ ਕਿ ਗੁਰੂ ਬੋਲਦਾ ਨਹੀਂ। ਆਪਾਂ ਇਹ ਵੇਖਣਾ ਇਹ ਆਵਾਜ਼ ਕਿੱਥੋਂ ਆ ਰਹੀ ਹੈ, ਕਿਸ ਦੀ ਆਵਾਜ਼ ਹੈ? ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਵਾਜ਼ ਦੇ ਰਹੇ ਨੇ, ਅੰਨ ਕਾਹੇ ਰਾਤੜਿਆ ਵਾਟ ਦੁਹੇਲੀ ਰਾਮ। ਐ ਮਨੁੱਖ ਭੈੜੇ ਰਸਤਿਆਂ ਤੇ ਕਿਉਂ ਰੱਤਿਆ ਹੋਇਆ, ਕਿਉਂ ਉਹਨਾਂ ਤੇ ਚੱਲਿਆ? ਗਲਤ ਰਸਤਿਆਂ ਤੇ ਚੱਲਣ ਦਾ ਨਤੀਜਾ ਵੀ ਗਲਤ ਹੋਣਾ। ਪਾਪ ਕਮਾਉਂਦੇ ਆ ਤੇਰਾ ਕੋਈ

ਉਚਾਰਿਆ ਹੋਇਆ ਇਸ ਸ਼ਬਦ ਦੇ ਵਿੱਚ ਇਨਸਾਨ ਨੂੰ ਗੁਰੂ ਸਾਹਿਬ ਜੀ ਸਮਝਾਉਂਦੇ ਹਨ।

ਮਹਾਰਾਸ਼ਟਰ ਦੇ ਰਹਿਣ ਵਾਲੇ ਭਗਤ ਨਾਮਦੇਵ ਜੀ, ਜਿਨ੍ਹਾਂ ਦੀ ਅੰਮ੍ਰਿਤਮਈ ਰਚਨਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਹੈ, ਸਾਰੇ ਸੰਸਾਰ ਵਿੱਚ ਕਿਸ ਪ੍ਰਕਾਰ ਨਾਲ ਉਹ ਵਾਹਿਗੁਰੂ ਵਿਆਪਕ ਹੈ ਅਤੇ ਉਸ ਵਾਹਿਗੁਰੂ ਜੀ ਤੋਂ ਹੀ ਇਹ ਭਿੰਨ ਭਿੰਨ ਸਰੂਪ ਸਾਨੂੰ ਦਿਖਾਈ ਦਿੰਦੇ ਨੇ। ਭਗਤ ਜੀ ਆਪਣੀ ਅੰਮ੍ਰਿਤਮਈ ਬਚਨਾਂ ਵਿੱਚ ਇਸ ਤਰ੍ਹਾਂ ਕਥਨ ਕਰਦੇ

ਆ ਜਿਹੜੀ ਤੇਰੇ ਕੋਲ ਕਿਤਾਬ ਹੈ ਤੇ ਤੂੰ ਆਖਨੇ ਇਹ ਕਿਤਾਬ ਰੱਬ ਦੇ ਘਰ ਦੀਆਂ ਗੱਲਾਂ ਦੱਸਦੀ ਹੈ, ਭਾਵ ਜਿਹੜੀ ਆ ਤੇਰੇ ਕੋਲ ਬਾਣੀ ਦੀ ਪੋਥੀ ਹੈ ਤੇ ਜਿਹੜੀ ਤੂੰ ਆਖਨੇ ਧੁਰ ਕੀ ਬਾਣੀ ਆਈ ਰੱਬ ਦੇ ਘਰ ਦੀਆਂ ਗੱਲਾਂ ਦੱਸਦੀ ਹੈ, ਤਾਂ ਰੱਬ ਦੇ ਘਰ ਦੀ ਬਣੀ ਹੋਈ ਇੱਕ ਬੁਝਾਰਤ ਅੱਜ ਸੁਲਝਾ ਦੇ। ਰੱਬ ਦੇ ਘਰ ਵਿੱਚ ਹਿੰਦੂ ਚੰਗਾ ਹੈ ਜਾਂ ਮੁਸਲਮਾਨ ਚੰਗਾ ਹੈ? ਸਵਾਲ ਕੀਤਾ ਹੈ ਕਾਜ਼ੀ ਮੌਲਾਨਿਆਂ ਨੇ ਗੁਰੂ ਨਾਨਕ ਅੱਗੇ। ਭਾਈ ਸਾਹਿਬ ਭਾਈ ਗੁਰਦਾਸ ਜੀ

جیڑے لفظ آپ جی سرون کر رہے ہو اے لفظ جیڑے سن

ਬਾਬਾ ਬੰਦਾ ਸਿੰਘ ਬਹਾਦਰ ਨੇ ਜਾਰੀ ਕੀਤਾ। ਉਸ ਸਿੱਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਲਫ਼ਜ਼ ਲਿਖਾਏ ਜਿਹੜੇ ਕਿ ਇਤਿਹਾਸਕ ਲਫ਼ਜ਼ ਹਨ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਨਾਂ ਤੇ ਸਿੱਕਾ ਨਹੀਂ ਚਲਾਇਆ, ਬਲਕਿ ਧੰਨ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਇਹ ਸਿੱਕਾ ਚਲਾਇਆ ਸੀ।

ਜਿਹੜਾ ਕਿ ਵੈਰਾਗ ਦੀ ਨੀਂਦ ਵਿਚ ਸੁੱਤਾ ਪਿਆ ਸੀ ਉਸ ਨੂੰ ਵੈਰਾਗਮਈ ਨੀਂਦਰ ਤੋਂ ਜਗਾਉਣ ਆਏ ਉਹ ਆਦਮੀ ਜੀ ਦਾ ਨਾਂ ਸੀ ਮਾਧੋ ਦਾਸ। ਇਸ ਤੋਂ ਪਹਿਲਾਂ ਕਦੀ ਉਸਦਾ ਨਾਮ ਨਾਰਾਇਣ ਗਿਰੀ ਵੀ ਸੀ ਅਤੇ ਇਸ ਤੋਂ ਪਹਿਲਾਂ ਉਸਦੇ ਮਾਤਾ ਪਿਤਾ ਉਸ ਨੂੰ ਲਕਸ਼ਮਣ ਦੇਵ ਕਹਿੰਦੇ ਹੁੰਦੇ ਸਨ।

ਉਧਰ ਚੇਲੇ ਜੰਗਲ ਵਿੱਚ ਭੱਜੇ ਗਏ। ਮਾਧੋ ਦਾਸ ਬੈਰਾਗੀ ਨੂੰ ਜਾ ਕੇ ਕਹਿਣ ਲੱਗੇ, ਤੁਹਾਡੇ ਪਲੰਗ ਤੇ ਇੱਕ ਬੜਾ ਤੇਜਵਾਨ ਪੁਰਸ਼ ਆ ਕੇ ਬੈਠ ਗਿਆ, ਲਾਓ ਲਸ਼ਕਰ ਵੀ ਨਾਲ ਹੈ। ਉਹਦੇ ਚਿਹਰੇ ਅੱਗੇ ਕਿਸੇ ਦੀਆਂ ਅੱਖਾਂ ਨਹੀਂ ਹੁੰਦੀਆਂ। ਤਾਂ ਮਾਧੋ ਦਾਸ ਗੁੱਸੇ ਵਿੱਚ ਆ ਗਿਆ, ਕਹਿਣ ਲੱਗਾ, ਦਿਖਾਵੇਂ ਪਲੰਗ ਪਰ ਬੈਠਨੇ ਕਾ ਸਵਾਦ, ਕਿ ਜਿਹੜਾ ਮੇਰੇ ਪਲੰਗ ਤੇ ਬੈਠਾ ਹੈ ਮੈਂ ਉਹਨੂੰ ਪਲੰਗ ਤੋਂ ਥੱਲੇ ਡੇਗ ਦਿਆਂਗਾ ਔਰ ਆਪਣੀ ਯੋਗ ਸ਼ਕਤੀ ਦੇ ਨਾਲ ਜੰਗਲ ਵਿੱਚ ਬੈਠੇ ਹਾਂ ਪਲੰਗ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ, ਪਰ ਮਾਧੋ ਦਾਸ ਬੈਰਾਗੀ ਪਲੰਗ ਨੂੰ ਉਲਟਾ ਨਾ ਸਕਿਆ। ਜਦ ਮਾਧੋ ਦਾਸ ਬੈਰਾਗੀ ਨੇ ਪੂਰਾ ਜ਼ੋਰ ਲਾਇਆ ਪਲੰਗ ਉਲਟਾਉਣ ਵਾਸਤੇ, ਪਲੰਗ ਨਾ ਉਲਟਾ ਸਕਿਆ ਤਾਂ ਸਮਝ ਗਿਆ ਕਿ ਮੇਰੇ ਪਲੰਗ ਤੇ ਜਿਹੜਾ ਬੈਠਾ ਹੈ ਉਹ ਕੋਈ ਮਾਮੂਲੀ ਇਨਸਾਨ ਨਹੀਂ। ਤੇ ਮਾਧੋ ਦਾਸ ਬੈਰਾਗੀ ਆਪਣੇ ਆਸਣ ਤੋਂ ਉੱਠਿਆ ਔਰ ਇਹ ਦੇਖਣ ਵਾਸਤੇ ਆਸ਼ਰਮ ਵੱਲ ਤੁਰ ਪਿਆ ਕਿ

ਦੇਖਣ ਵਾਸਤੇ ਆਪਣੇ ਆਸ਼ਰਮ ਨੂੰ ਤੁਰ ਪਿਆ। ਕਿਹੜਾ ਮਹਾਂਪੁਰਸ਼ ਮੇਰੇ ਪਲੰਗ ਤੇ ਬੈਠੇ, ਜਿਸ ਨੂੰ ਮੈਂ ਬੜੀ ਕੋਸ਼ਿਸ਼ ਕੀਤੀ ਪਰ ਉਹ ਪਲੰਗ ਹਿੱਲ ਨਾ ਸਕਿਆ। ਮਾਧੋ ਦਾਸ ਬੈਰਾਗੀ ਜਿਸ ਵਕਤ ਆਪਣੇ ਆਸ਼ਰਮ ਵਿੱਚ ਪਹੁੰਚਿਆ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਲੰਗ ਤੇ ਬੈਠੇ ਹਨ। ਚਾਰ ਚੁਫੇਰੇ ਸਿੱਖ ਯੋਧੇ ਸ਼ਸਤਰਾਂ ਨਾਲ ਸਜੇ ਖੜੇ ਹਨ।

ਬਹੁਤ ਉਦਾਸ ਨੂੰ ਦੇਖੇ ਆ। ਮਸਤੀ ਰਤੀਆਂ ਨਜ਼ਰਾਂ ਵਾਲੇ, ਗੋਰੇ ਰੰਗ ਵਾਲੇ, ਲੰਮੀਆਂ ਬਾਹਾਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਧੋ ਦਾਸ ਵੱਲ ਦੇਖ ਕੇ ਮੁਸਕਰਾ

ਚਰਨਾਂ ਨੂੰ ਚੁੰਮਦਾ ਹੋਇਆ ਕਹਿਣ ਲੱਗਾ, ਮੈਂ ਤੁਹਾਡਾ ਬੰਦਾ ਗੁਰੂ ਜੀ, ਮੈਂ ਤੁਹਾਡਾ ਬੰਦਾ। ਮੈਂ ਤੁਹਾਡੀ ਬੜੀ ਉਡੀਕ ਕੀਤੀ, ਬੜਾ ਢੂੰਡਿਆ, ਬੜਾ ਲੱਭਿਆ, ਅੱਜ ਤੁਸੀਂ ਮਿਲੇ, ਮੈਨੂੰ ਸ਼ਾਂਤੀ ਨਸੀਬ ਹੋਈ, ਮੇਰੀ ਮੰਜ਼ਿਲ ਮੈਨੂੰ ਮਿਲ ਗਈ। ਗੁਰੂ ਜੀ ਨੇ ਮਾਧੂ ਦਾਸ ਨੂੰ ਉਠਾ ਕੇ ਆਪਣੇ ਕੋਲ ਬਿਠਾਇਆ, ਪਿਆਰ ਨਾਲ ਕਿਹਾ, ਜਾਣਦੇ ਹੋਏ ਵੀ ਪੁੱਛਦੇ ਨੇ ਤੂੰ ਬੈਰਾਗੀ ਕਿਉਂ ਬਣਿਆ, ਤਾਂ ਮਾਧੂ ਦਾਸ ਨੇ ਆਪਣੀ ਕਹਾਣੀ ਸੁਣਾਈ। ਇੱਕ ਹਿਰਨੀ ਦਾ ਮੈਂ ਸ਼ਿਕਾਰ ਕੀਤਾ, ਉਹ ਮਰੀ, ਉਹਦੇ ਬੱਚੇ ਵੀ ਤੜਪ ਤੜਪ ਕੇ ਮਰ ਗਏ।

ਜਿਸ ਨੂੰ ਘੜੀ ਘੜੀ ਸ਼ਿਕਾਰੀ ਤੀਰ ਮਾਰ ਦੇਣੀ। ਉਹ ਹਿਰਨੀ ਹੈ ਇਹ ਧਰਤੀ ਸਾਡੀ ਜਨਮ ਭੂਮੀ, ਜਿਸ ਨੂੰ ਜ਼ੁਲਮੀ ਆਪਣੇ ਪੈਰਾਂ ਥੱਲੇ ਲਤਾੜਦੇ ਪਏ ਨੇ, ਜ਼ੁਲਮ ਪੈ ਕਰਦੇ ਨੇ। ਮਾਧੋਦਾਸ ਬੈਰਾਗੀ ਨੇ ਇਹ ਸੁਣਿਆ ਹੋਇਆ ਸੀ ਔਰ ਸੁਣਿਆ ਵੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਤੇਗ ਬਹਾਦਰ ਜੀ ਮਹਾਰਾਜ, ਜਿਨ੍ਹਾਂ ਸਾਰਿਆਂ ਨੇ

ਬੰਦਾ ਸਿੰਘ ਬਹਾਦਰ ਨੂੰ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਪਹਿਲਾ ਨਾਮ ਮਾਧੋ ਦਾਸ ਬੈਰਾਗੀ ਪਰ ਹੁਣ ਬੰਦਾ ਸਿੰਘ ਬਹਾਦਰ ਬਣਾ ਕੇ ਆਪਣਾ ਸਿੱਖ ਬਣਾ ਕੇ ਪੰਜਾਬ ਵੱਲ ਤੋਰਿਆ ਤੇ ਨਾਲੇ ਉਪਦੇਸ਼ ਕੀਤਾ ਜਹਾਂ ਤਹਾਂ ਤੁਮ ਧਰਮ ਬਿਥਾਰੋ ਦੁਸ਼ਟ ਦੋਖੀਅਨ ਫਕਰ ਪਛਾਰੋ। ਐ ਬੰਦਾ ਸਿੰਘ ਜਿੱਥੇ ਜਿੱਥੇ ਵੀ ਧਰਮ ਦੇ ਦੋਖੀ ਹਨ ਉਹਨਾਂ ਨੂੰ ਜਾ ਕੇ ਸਜ਼ਾ ਦਿਓ। ਬੰਦਾ ਸਿੰਘ ਬਹਾਦਰ ਜਿਨ੍ਹਾਂ ਦੀ ਕਥਾ

माता सती ने ਉਹਨਾਂ ਨੂੰ ਕਿਹਾ ਸ਼ੰਕਰ ਭਗਵਾਨ ਨੂੰ ਭਗਵਾਨ ਮੇਰੇ ਪਿਤਾ ਯੱਗ ਕਰ ਰਹੇ ਹਨ ਉਹਨਾਂ ਸਾਰਿਆਂ ਨੂੰ ਬੁਲਾਇਆ ਹੈ ਪਰ ਨਾ ਮੈਨੂੰ ਬੁਲਾਇਆ ਨਾ ਤੁਹਾਨੂੰ ਬੁਲਾਇਆ ਪਰੰਤੂ ਉਹ ਮੇਰੇ ਪਿਤਾ ਦਾ ਘਰ ਹੈ ਇਸ ਲਈ ਮੈਂ ਜਾਣਾ ਚਾਹੁੰਦੀ ਹਾਂ ਸ਼ਿਵ ਜੀ ਭਗਵਾਨ ਨੇ ਕਿਹਾ ਬਿਨਾਂ ਬੁਲਾਏ ਜਾਣਾ ਨਹੀਂ ਚਾਹੀਦਾ ਪਰ ਸਤੀ ਜੀ ਨਾ ਮੰਨੇ ਤਾਂ ਭਗਵਾਨ ਨੇ ਜਾਣ ਦੀ ਇਜਾਜ਼ਤ ਦਿੱਤੀ ਸਤੀ ਜਿਸ ਵਕਤ ਆਪਣੇ ਪਿਤਾ ਦਸ਼ਕ ਪ੍ਰਜਾਪਤੀ ਦੇ ਮਹਿਲਾਂ ਵਿੱਚ ਪਹੁੰਚੇ ਜਿੱਥੇ ਯੱਗ ਹੋ ਰਿਹਾ ਸੀ ਤਾਂ ਦਸ਼ਕ ਪ੍ਰਜਾਪਤੀ ਨੇ ਸਤੀ ਨੂੰ ਕੋਈ ਆਦਰ ਨਾ ਦਿੱਤਾ ਸਗਾ ਸ਼ੰਕਰ ਭਗਵਾਨ ਦਾ ਵੀ ਅਪਮਾਨ ਕੀਤਾ ਜਦੋਂ ਇਸ ਗੱਲ ਦਾ ਸਤੀ ਨੇ ਬੁਰਾ ਮਨਾਇਆ ਤਾਂ ਦਸ਼ਕ ਨੇ ਅੱਗੋਂ ਸਗਾ ਹੋਰ ਕਿਹਾ ਉਹ ਨੰਗ ਧੜੰਗ ਸ਼ਿਵ ਜੀ ਭਗਵਾਨ ਮੈਂ ਤੇ ਕਦੀ ਵੀ ਰਾਜੀ ਨਹੀਂ ਸਾਂ ਉਸ ਨੂੰ ਆਪਣਾ ਜਵਾਈ ਬਣਾ ਕੇ ਸਤੀ ਇਹ ਬਰਦਾਸ਼ਤ ਨਾ ਕਰ ਸਕੇ ਉਹਨਾਂ ਯੋਗ ਸਾਧਨਾ ਦੇ ਨਾਲ ਆਪਣੇ ਸਰੀਰ ਵਿੱਚੋਂ ਅੱਗ ਪੈਦਾ ਕੀਤੀ ਸੜ ਕੇ ਭਸਮ ਹੋ ਗਏ ਸ਼ਿਵਜੀ ਭਗਵਾਨ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਸੇ ਵਕਤ ਆਪਣੀ ਇੱਕ ਲਿੱਟ ਪੁੱਟ ਕੇ ਸੁੱਟੀ ਜਿਹਦੇ ਵਿੱਚੋਂ ਭਿਅੰਕਰ ਆਵਾਜ਼ ਕਰਦਿਆਂ ਹੋਇਆਂ ਮਹਾ ਭੈਰੋਂ ਵੀਰਭਦਰ ਵਗੈਰਾ ਪੈਦਾ ਹੋਏ ਤੇ ਜਿਨ੍ਹਾਂ ਨੇ ਆਗਿਆ ਮੰਗੀ ਤਾਂ ਭਗਵਾਨ ਨੇ ਕਿਹਾ ਜਾਓ ਉਹਨਾਂ ਦੁਸ਼ਟਾਂ ਦਾ ਨਾਸ ਕਰੋ ਜਿਨ੍ਹਾਂ ਨੇ ਸਤੀ ਦਾ ਅਨਾਦਰ ਕੀਤਾ ਤਾਂ ਉਸੇ ਵਕਤ ਉਹਨਾਂ ਨੇ ਦਸ਼ਕ ਪ੍ਰਜਾਪਤੀ ਦਾ ਸਿਰ ਵੱਢ ਕੇ ਯੱਗ ਦੀ ਅਗਨੀ ਵਿੱਚ ਸੁੱਟ ਦਿੱਤਾ ਹਰ ਪਾਸੇ ਖੂਨ ਦੇ ਫੁਹਾਰੇ ਛੁੱਟ ਪਏ ਸਾਰੇ ਲੋਕ ਇਉਂ ਨੱਸਣ ਲੱਗ ਪਏ ਜਿਵੇਂ ਪ੍ਰਚੰਡ ਮਹਾਤਾਂਡਵ ਨੱਚਦੀ ਹੋਈ ਪਰਲੋ ਆ ਗਈ ਹੋਵੇ ਇਸੇ ਤਰ੍ਹਾਂ ਇਹ ਕਥਾ ਸ਼ਿਵ ਪੁਰਾਣ ਦੀ ਸ਼ਿਵਜੀ ਭਗਵਾਨ ਨੇ ਮਹਾਭੈਰੋ ਨੂੰ ਆਪਣੇ ਤੇਜ ਵਿੱਚੋਂ ਜਿਵੇਂ ਪੈਦਾ ਕੀਤਾ ਆਪਣੇ ਲੇਟਾਂ ਵਿੱਚੋਂ

ਪੰਜਾਬ ਵੱਲ ਤੋਰਿਆ ਜਿਹੜਾ ਕਿਆਮਤਾਂ ਜਗਾਉਂਦਾ ਪਚਾਲ ਲਿਆਉਂਦਾ ਖੂਨ ਦੀਆਂ ਨਦੀਆਂ ਵਗਾਉਂਦਾ ਹੋਇਆ ਪੰਜਾਬ ਵੱਲ ਵੱਧ ਤੁਰਿਆ। ਕਿਸੇ ਨੇ ਪੁੱਛਿਆ ਬੰਦਾ ਸਿੰਘ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਬੰਦਾ ਸਿੰਘ ਬਹਾਦਰ ਨੇ ਕਿਹਾ ਮੈਂ ਆਪਣੇ ਵਾਸਤੇ ਕੁਝ ਨਹੀਂ ਕਰ ਰਿਹਾ ਮੈਂ ਜ਼ਾਲਮਾਂ ਦਾ ਨਾਸ਼ ਕਰ ਰਿਹਾ ਉਹਨਾਂ ਕਿਲਿਆਂ ਨੂੰ ਢਾ ਕੇ ਢੇਰੀ ਕਰ ਦਿਆਂਗਾ ਜਿਨ੍ਹਾਂ ਵਿਚ ਜ਼ੁਲਮ ਹੁੰਦੇ ਨੇ ਉਹ ਸ਼ਹਿਰ ਤਬਾਹ ਕਰ ਦਿਆਂਗਾ ਜਿਨ੍ਹਾਂ ਸ਼ਹਿਰਾਂ ਵਿਚ ਮਜ਼ਲੂਮਾਂ ਨੂੰ ਜ਼ਾਲਮ ਤੰਗ ਕਰਦੇ ਨੇ ਇਹ ਕਹਿੰਦਾ ਹੋਇਆ ਬੰਦਾ

ਉਹਨਾਂ ਜਿਉਂਦਿਆਂ ਨੂੰ ਇੱਥੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਉਹ ਨਜ਼ਾਰਾ ਅੱਖਾਂ ਸਾਹਮਣੇ ਆਇਆ, ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਫੌਜੀਆਂ ਨੂੰ ਵੰਗਾਰਦਿਆਂ ਹੋਇਆ ਆਖਿਆ, ਇਹੋ ਹੀ ਉਹ ਸਰਹੰਦ ਹੈ ਜਿਸ ਜਗ੍ਹਾ ਮੇਰੇ ਗੁਰੂ ਦੇ ਨੰਨੇ ਨੰਨੇ ਮਾਸੂਮ ਬੱਚਿਆਂ ਨੂੰ ਦੀਵਾਰ ਵਿੱਚ ਚੁਣਿਆ ਗਿਆ। ਮੈਂ ਚਾਹੁੰਦਾ ਇਸ ਸ਼ਹਿਰ ਦਾ ਨਾਮ ਨਿਸ਼ਾਨ ਮਿਟਾ ਦੇ। ਵਜ਼ੀਰ ਖਾਨ, ਉਹਦੇ ਅਹਿਲਕਾਰ ਸਭ ਖਤਮ ਕਰ ਦਿਓ। ਨੀਹਾਂ ਵਿੱਚ ਸਾਹਿਬਜ਼ਾਦੇ ਚਿਣੇ ਗਏ, ਦੇਖੋ ਕੋਈ ਦੀਵਾਰ ਨਾ ਰਹੇ, ਕੋਈ ਮਕਾਨ ਨਾ ਰਹੇ, ਕੋਈ ਕਿਲਾ ਨਾ ਰਹੇ, ਕੋਈ ਛੱਤ ਨਾ ਰਹੇ। ਹਲ ਚਲਾ ਦਿਓ, ਇਸ ਸ਼ਹਿਰ ਨੂੰ ਮਿੱਟੀ ਚ ਮਿਲਾ ਦਿਓ। ਦੇਖਦਿਆਂ ਦੇਖਦਿਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨੇ ਸਰਹੰਦ ਤੇ ਹਮਲਾ ਕਰ ਦਿੱਤਾ। ਵਜ਼ੀਰ ਖਾਨ ਆਪਣੇ ਵਜ਼ੀਰਾਂ ਨਾਲ, ਅਹਿਲਕਾਰਾਂ ਨਾਲ, ਜਰਨੈਲਾਂ ਦੇ ਨਾਲ ਲੜਨ ਵਾਸਤੇ ਆਇਆ, ਪਰ ਬਾਬਾ ਬੰਦਾ ਸਿੰਘ ਬਹਾਦਰ ਅੱਗੇ ਕੋਈ ਟਿਕ ਨਾ ਸਕਿਆ।

ਉਹ ਵੀ ਮਾਰਿਆ ਗਿਆ ਉਹਦੇ ਵਜ਼ੀਰ ਅਹਿਲਕਾਰ ਜਰਨੈਲ ਸਿਪਾਹੀ ਸਭ ਮਾਰੇ ਗਏ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਫਤਿਹ ਕੀਤੀ ਅਤੇ ਜਿਸ ਵਕਤ ਸਰਹੰਦ ਨੂੰ ਫਤਿਹ ਕੀਤਾ ਉਹਦੀ ਇੱਟ ਨਾਲ ਇੱਟ ਵਜਾ ਦਿੱਤੀ ਔਰ ਫਿਰ ਫਤਿਹ ਦਾ ਡੰਕਾ ਵਜਾ ਕੇ ਇਹ ਨਹੀਂ ਕਿਹਾ ਕਿ ਮੈਂ ਜਿੱਤਿਆ ਹੱਥ ਜੋੜੇ ਤੇ ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪ ਦੀ ਕਿਰਪਾ ਦੁਆਰਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਅੱਜ ਮੈਂ ਬਦਲਾ ਲੈ ਲਿਆ ਔਰ 7 ਸਾਲ ਜ਼ੁਲਮ ਦੇ ਖਿਲਾਫ ਤਬਾਹੀ ਅਤੇ ਬਰਬਾਦੀ ਦਾ ਇਹ ਤੂਫਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਉਠਾਈ ਰੱਖਿਆ। ਬਾਬਾ ਬੰਦਾ ਸਿੰਘ ਬਹਾਦਰ ਬੇਸ਼ੱਕ ਆਪ ਨਾ ਰਿਹਾ ਪਰ ਤੁਰਕਾਂ ਦੀ ਹਕੂਮਤ ਨੂੰ ਉਸਨੇ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਅਤੇ ਜਦੋਂ ਫਤਿਹ ਕੀਤੀ ਤੁਰਕਾਂ ਦੀ ਹਕੂਮਤ ਖਤਮ ਕੀਤੀ ਤਾਂ ਉਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਸਿੱਖ ਰਾਜ ਦਾ ਪਹਿਲਾ ਸਿੱਕਾ ਚਲਾਇਆ ਔਰ ਉਸ ਤੇ ਆਪਣਾ ਨਾਮ ਨਹੀਂ ਗੁਰੂ ਦਾ ਨਾਮ ਲਿਖਾਇਆ। ਸਿੱਕਾ ਜਦ ਹਰ ਦੁ ਆਲਮ ਤੇਗੇ ਨਾਨਕ ਸਾਹਿਬ ਅਸਤ ਕਿ ਇਹ ਸਿੱਕਾ ਦੋ ਜਹਾਨਾਂ ਵਾਸਤੇ ਹੈ ਗੁਰੂ ਨਾਨਕ ਦੀ ਤਲਵਾਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੁਆਰਾ।

0: You are listening to SeekNet Radio.
1: ਇਹਨਾਂ ਅੱਖਰਾਂ ਨੂੰ ਜਦੋਂ ਪੜ੍ਹੀਦਾ ਹੈ ਜਿੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸੁੰਦਰ ਸਰੂਪ ਅੱਖਾਂ ਅੱਗੇ ਆਉਂਦਾ ਹੈ, ਉੱਥੇ ਕਲਗੀਧਰ ਪਾਤਸ਼ਾਹ ਜੀ ਦੀ ਯਾਦ ਵੀ ਆ ਜਾਂਦੀ ਹੈ। ਉਚਾਰਨ ਕਰੋ ਤੇਰੀ ਵਾਹਿ ਸ੍ਰੀ ਵਾਹ। ਇਸ ਲਈ ਆਓ ਸਾਰੇ ਪਿਆਰ ਨਾਲ, ਜੋ ਸਾਹਿਬ ਸਾਨੂੰ ਸੁਮਤੀ ਬਖਸ਼ ਰਹੇ ਹਨ ਕਿ ਮਨੁੱਖਾ ਜਨਮ ਪ੍ਰਾਪਤ ਹੋਇਆ, ਇਹ ਕਦਮ ਕਿਸੇ ਮਾੜੇ ਪਾਸੇ ਨਾ ਚਲੇ ਜਾਓ, ਕਿਉਂਕਿ ਮਾੜੇ ਪਾਸੇ ਕਦਮ ਜਾ ਰਹੇ ਹਨ ਤਾਂ ਨਰਕਾਂ ਵੱਲ ਲੈ ਜਾ ਰਹੇ, ਤੇ ਜੇ ਆ ਸਤ ਸੰਗਤ ਵੱਲ ਕਦਮ ਲੈ ਆਏ ਹਨ ਤਾਂ ਸਾਹਿਬ ਕਹਿੰਦੇ ਹਨ ਉਹ ਕਦਮ ਸਫਲ ਹਨ। ਉਹ ਮੁੱਖ ਧੰਨਤਾ ਦੇ ਯੋਗ ਹੈ ਜਿਸ ਮੁੱਖ ਤੋਂ ਉਚਾਰਨ ਕੀਤਾ ਸਤਨਾਮ ਸ੍ਰੀ ਵਾਹਿਗੁਰੂ, ਤੇ ਜਿਸ ਰਸਨਾ ਤੋਂ ਨਾਮ ਨਹੀਂ ਉਚਾਰਨ ਹੋਇਆ, ਸਾਹਿਬ ਕਹਿੰਦੇ ਹਨ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਢੀ। ਜਿਸ ਰਸਨਾ ਤੋਂ ਨਾਮ ਨਹੀਂ ਉਚਰਿਆ ਉਸ ਰਸਨਾ ਨੂੰ ਤਿਲ ਤਿਲ ਕਰਕੇ ਕੱਟ ਕਿਉਂ ਨਹੀਂ ਦਿੱਤਾ ਜਾ, ਬਲਕਿ ਸਾਹਿਬ ਇਹ ਵੀ ਬਖਸ਼ਿਸ਼ ਕਰਦੇ ਹਨ ਕਿ ਨਾਨਕ ਜਿਸ ਪਿੰਜਰ ਮੇ ਬਿਰਹਾ ਨਹੀਂ ਸੋ ਪਿੰਜਰ ਲੈ ਜਾ, ਜਿਸ ਹਿਰਦੇ ਵਿੱਚ ਪਿਆਰੇ ਦੀ ਸਿੱਖ ਨਹੀਂ ਹੈ। ਤੁਹਾਡੇ ਅੰਦਰ ਸਿੱਖ ਹੈ ਤਾਂਹੀਓ ਗੁਰੂ ਚਰਨਾਂ ਵਿੱਚ ਜੁੜੇ ਬੈਠੇ ਹੋ, ਤਾਂਹੀਓ ਦੂਰਿਓਂ ਨੇੜਿਓਂ ਆ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੇ ਹੋ। ਇਹ ਹਿਰਦੇ ਵਿੱਚ ਸਿੱਖ ਹੈ, ਜੇ ਸਿੱਖ ਨਾ ਹੋਵੇ ਤਾਂ ਕੋਈ ਵੀ ਕੰਮ ਸਿਰੇ ਨਹੀਂ ਚੜ ਸਕਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਵਸਤੂ ਕੋਈ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਮਨ ਲਾਇਆ ਜਾਵੇ, ਸਿੱਖ ਹੋਵੇ। ਸਾਈ ਵਸਤ ਪ੍ਰਾਪਤ ਹੋਈ ਜਿੱਤ ਸੇਤੀ ਮਨ ਲਾਇਆ, ਤੇ ਜਦੋਂ ਮਨ ਗੁਰੂ ਚਰਨਾਂ ਨਾਲ ਜੋੜ ਕੇ ਤੂੰ ਇੱਕ ਵੀ ਕਦਮ ਬਾਹਰ ਰੱਖਦਾ ਹੈ, ਗੁਰੂ ਕਰੋੜਾਂ ਕਦਮ ਤੈਨੂੰ ਅੱਗੋਂ ਲੈਣ ਲਈ ਆਉਂਦਾ। ਤੂੰ ਇੱਕ ਵਾਰੀ ਸਿਮਰਦਾ ਹੈ, ਗੁਰੂ ਤੈਨੂੰ ਬਾਰੰਬਾਰ ਸਿਮਰ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆਓ ਇਹਨਾਂ ਦੁੱਖਾਂ ਨੂੰ ਸਾਰੇ ਪਿਆਰ ਨਾਲ ਮਿਲ ਕੇ ਪੜ੍ਹੀਏ, ਫਿਰ ਕੀਰਤਨ ਸਮਾਪਤੀ ਹੈ, ਫੁੱਲਾਂ ਚੁੱਕਾਂ ਬਖਸ਼ਣੀਆਂ। ਸਵੇਰ ਦਾ ਕੀਰਤਨ 7:30 ਵਜੇ ਤੋਂ 8:30 ਵਜੇ ਤੱਕ ਨਾਨਕ ਪਿਆਓ ਹੋਵੇਗਾ। ਆਪ ਜੀ ਦੇ ਚਰਨਾਂ ਵਿੱਚ ਬਹਿ ਕੇ ਹਾਜ਼ਰੀ ਭਰਾਂਗਾ, ਜੋ ਗੁਰਮੁਖ ਪਹੁੰਚ ਸਕਦੇ ਹੋਣ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਆਓ ਸਾਰੇ ਪਿਆਰ ਨਾਲ ਇਹਨਾਂ ਤੁੱਕਾਂ ਨੂੰ ਪੜ੍ਹੀਏ। ਚਰਨ ਚਲੋ ਮਾਰਗ ਗੋਬਿੰਦ, ਤੇ ਫਿਰ ਕੀ ਹੋਵੇਗਾ ਮਿੱਟੇ ਪਾਪ ਜਪੀਏ ਹਰ ਵੇਲੇ। ਸਾਰੇ ਪਿਆਰ

ਭਟਕਦਾ ਹੋਇਆ ਮਨ ਸੇਵਾ ਕਰਕੇ ਟਿਕ ਜਾਂਦਾ ਹੈ। ਇਹੀ ਤਾਂ ਬਰਕਤ ਹੈ ਸੇਵਾ ਦੀ। ਔਰ ਇਹ ਸੇਵਾ ਤਿੰਨ ਪ੍ਰਕਾਰ ਨਾਲ ਕੀਤੀ ਜਾਂਦੀ ਹੈ, ਤਨ ਮਨ ਧਨ। ਸਰੀਰ ਕਰਕੇ ਸੇਵਾ,

ਤੁਰਿਆ ਜਾਂਦਾ ਹੈ, ਬੇਪਰਵਾਹੀ ਨਾਲ ਤੁਰਿਆ ਜਾਂਦਾ ਹੈ। ਅਚਾਨਕ ਜੋ ਹੀ ਇੱਕ ਪਹਾੜੀ ਦਾ ਮੋੜ ਮੁੜਨ ਲੱਗਾ ਤਾਂ ਕੀ ਵੇਖਿਆ, ਅੱਗੇ ਇੱਕ ਬਜ਼ੁਰਗ ਬੈਠਿਆ ਹੋਇਆ, ਉਹਨੂੰ ਬੜੇ ਜ਼ੋਰ ਦੀ ਖੰਘ ਆ ਰਹੀ ਹੈ, ਉਹਦਾ ਸਾਹ ਫੁੱਲ ਰਿਹਾ, ਦਮ ਫੁੱਲ ਰਿਹਾ। ਉਹਦੇ ਕੋਲੋਂ ਦੀ ਲੰਘਣ ਲੱਗਾ ਤਾਂ ਉਹਨੇ ਇਸ਼ਾਰਾ ਕੀਤਾ, ਜਵਾਨਾ ਰੁਕ ਜਾ। ਇਹ ਰੁਕ ਗਿਆ, ਕਹਿਣ ਲੱਗਾ, ਬਾਬਾ ਜੀ ਦੱਸੋ ਮੈਂ ਕੀ ਸੇਵਾ ਕਰ। ਆਖਣ ਲੱਗਾ, ਜਾਪਦਾ ਗੁਰੂ ਕਾ ਸਿੱਖ ਹੈ। ਹਾਂ ਮਹਾਰਾਜ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਇਸ ਇਲਾਕੇ ਵਿੱਚ ਆਏ ਹੋਏ ਨੇ, ਉਹਨਾਂ ਦੇ ਦਰਸ਼ਨਾਂ ਲਈ ਜਾ ਰਹੇ ਹਾਂ। ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਜਾ ਤੇ ਮੈਂ ਵੀ ਉੱਥੇ ਰਿਹਾ, ਪਰ ਕੀ ਕਰਾਂ, ਵਡੇਰੀ ਉਮਰ ਹੋਣ ਕਰਕੇ ਤੁਰਿਆ ਨਹੀਂ ਜਾਂਦਾ, ਨਾਲੇ ਸਾਹ ਫੁੱਲਦਾ, ਖੰਘ ਆਉਂਦੀ ਹੈ, ਜੋ ਰਸਤੇ ਵਿੱਚ ਚੱਲਣ ਤੋਂ ਰੁਕਾਵਟ ਪੈਦਾ ਹੁੰਦੀ। ਕਹਿਣ ਲੱਗਾ, ਬਾਬਾ ਜੀ ਛੇਤੀ ਕਰੋ, ਮੈਨੂੰ ਜਲਦੀ ਹੈ। ਬਾਬਾ ਕਹਿਣ ਲੱਗਾ, ਗੁਰਮੁਖਾ ਆ ਭਾਂਡੇ ਵਿੱਚ ਕੀ ਲਿਆ ਹੋਇਆ। ਕਹਿਣ ਲੱਗਾ, ਜੀ ਇਸ ਭਾਂਡੇ ਵਿੱਚ ਸ਼ਹਿਦ ਲਿਆ ਹੈ, ਮਾਖਿਓ। ਇਹ ਮੇਰੇ ਇਲਾਕੇ ਵਿੱਚ ਜੰਗਲ ਵਿੱਚ ਹੁੰਦਾ ਹੈ, ਉਹ ਸ਼ਹਿਦ ਤਿਆਰ ਕਰਕੇ ਮੈਂ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਲੈ ਚੱਲਿਆ, ਭੇਟਾ ਵਜੋਂ ਲੈ ਚੱਲਿਆ। ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਜੇ ਥੋੜਾ ਕੁ ਜਿੰਨਾ ਸ਼ਹਿਦ ਮੈਨੂੰ ਦੇ ਦੇਵੇ, ਸੁਣਿਆ ਹੈ ਸ਼ਹਿਦ ਖਾਣ ਕਰਕੇ ਦਮ ਠੀਕ ਹੁੰਦਾ ਹੈ, ਸਾਹ ਠੀਕ ਹੁੰਦਾ ਹੈ, ਤੇ ਮੈਂ ਵੀ ਤੇਰੇ ਨਾਲ ਤੁਰ ਪਵਾਂਗਾ, ਦਰਸ਼ਨਾਂ ਲਈ ਮੈਂ ਵੀ ਚੱਲ ਪਾਵਾਂਗਾ, ਥੋੜਾ ਕੁ ਜਿੰਨਾ ਸ਼ਹਿਦ ਦੇ ਦੇ। ਇਹ ਜਵਾਨ ਕਹਿਣ ਲੱਗਾ, ਨਾ ਬਾਬਾ ਜੀ ਇਹ ਨਹੀਂ ਮੈਂ ਕਰ ਸਕਦਾ, ਇਹਨੂੰ ਤਾਂ ਮੀਰੀ ਪੀਰੀ ਦੇ ਪਾਤਸ਼ਾਹ ਹੀ ਪਹਿਲਾਂ ਭੋਗ ਲਾਣਗੇ, ਤਾਂ ਕਿਤੇ ਕੋਈ ਹੋਰ ਲੈ ਸਕਦਾ, ਕਿਸੇ ਹੋਰ ਨੂੰ ਨਹੀਂ ਮੈਂ ਦੇ ਸਕਦਾ। ਇਹ ਬਜ਼ੁਰਗ ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਜਿਸ ਗੁਰੂ ਦੇ ਦਰਸ਼ਨਾਂ ਲਈ ਚੱਲੇ

ਉਸੇ ਦਾ ਵਾਸਤਾ, ਥੋੜਾ ਕਿ ਜਿੰਨਾ ਸ਼ਹਿਦ ਦੇ ਦੇ, ਮੇਰੀ ਤਬੀਅਤ ਠੀਕ ਹੋ ਜਾਏਗੀ ਤੇ ਮੈਂ ਵੀ ਤੁਰ ਪਾਂਗਾ ਦਰਸ਼ਨਾਂ ਲਈ, ਤੇਰੀ ਮਿਹਰਬਾਨੀ ਹੋਵੇਗੀ। ਪਰ ਇਹ ਨੌਜਵਾਨ ਗੁਰਸਿੱਖ ਕਹਿੰਦਾ, ਨਾ ਬਾਬਾ ਜੀ, ਇਹ ਨਹੀਂ ਮੈਂ ਕਰ ਸਕਦਾ। ਜੇ ਚੱਲਣਾ ਹੈ ਤਾਂ ਥੋੜੀ ਬਹੁਤ ਦੂਰ ਮੈਂ ਤੁਹਾਨੂੰ ਸਹਾਰਾ ਦੇ ਕੇ ਲੈ ਚੱਲ ਸਕਦਾ, ਪਰ ਸ਼ਹਿਦ ਨਹੀਂ ਦਿੰਦਾ। ਇਹ ਤਾਂ ਮੈਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਹੀ ਭੇਟਾ ਕਰਨਾ। ਜੇ ਚੱਲਣਾ ਹੀ ਤਾਂ ਚੱਲ, ਨਹੀਂ ਤਾਂ ਤੇਰੀ ਮਰਜ਼ੀ। ਉਸ ਬਾਬਾ ਨੂੰ, ਉਸ ਬਜ਼ੁਰਗ ਨੂੰ ਉੱਥੇ ਹੀ ਉਸੇ ਹਾਲਤ ਵਿੱਚ ਛੱਡ ਕੇ ਇਹ ਤੁਰ ਪਿਆ। ਪਹੁੰਚ ਗਿਆ ਦਰਬਾਰ ਵਿੱਚ, ਜਿੱਥੇ ਸੰਗਤਾਂ ਦਰਸ਼ਨਾਂ ਲਈ ਆ ਰਹੀਆਂ ਨੇ, ਔਰ ਉੱਥੇ ਕੋਈ ਲੰਗਰ ਪ੍ਰਸ਼ਾਦ ਤਿਆਰ ਕਰ ਰਿਹਾ, ਕੋਈ ਪਾਣੀ ਦੀ ਸੇਵਾ ਪਿਆ ਕਰਦਾ ਹੈ, ਕੋਈ ਤੱਪੜ ਝਾੜ ਕੇ ਵਿਛਾ ਰਿਹਾ ਹੈ, ਕੋਈ ਸੰਗਤਾਂ ਦੇ ਠਹਿਰਨ ਵਾਸਤੇ ਬੰਦੋਬਸਤ ਪਿਆ

ਦਰਸ਼ਨਾਂ ਲਈ ਜੁੜੀਆਂ ਹੋਈਆਂ ਸੰਗਤਾਂ ਅਨੇਕ ਪ੍ਰਕਾਰ ਦੀਆਂ ਭੇਟਾਂ ਵਾ ਲੈ ਕੇ ਹਾਜ਼ਰ ਹੋ ਰਹੀਆਂ। ਬੜਾ ਖੁਸ਼ ਹੋਇਆ, ਇੱਥੋਂ ਦਾ ਵਾਤਾਵਰਣ ਵੇਖ ਕੇ ਬੜਾ ਹੀ ਪ੍ਰਭਾਵਿਤ ਹੋਇਆ। ਜਾ ਹਜ਼ੂਰੀ ਵਿੱਚ ਮੱਥਾ ਟੇਕਿਆ ਗੁਰੂ ਪਾਤਸ਼ਾਹ ਜੀ ਦੀ, ਔਰ ਭੇਟਾ ਵਜੋਂ ਲੈ ਕੇ ਗਿਆ ਸੀ ਜੋ ਭਾਂਡਾ ਸ਼ਹਿਦ ਦਾ, ਕੱਪੜੇ ਨਾਲ ਕਜਿਆ ਹੋਇਆ ਹਜ਼ੂਰੀ ਦੇ ਵਿੱਚ ਭੇਟਾ ਕੀਤਾ, ਮਸਤਕ ਝੁਕਾਇਆ, ਅਰਦਾਸ ਕੀਤੀ,

ਕੀਮਤੀ ਭੇਟਾਵਾਂ ਵੱਲ ਨਜ਼ਰ ਨਹੀਂ ਜਾਂਦੀ, ਪਰ ਇਸ ਸਿੱਖ ਦੀ ਲਿਆਂਦੀ ਹੋਈ ਭੇਟਾ ਉਹ ਭਾਂਡਾ ਉਸ ਵੱਲ ਨਜ਼ਰ ਗਈ, ਮੁਸ਼ਕਰਾਏ, ਕਹਿਣ ਲੱਗੇ, ਗੁਰਸਿੱਖਾ ਇਹ ਕੀ ਲੈ ਕੇ ਆਇਆ ਹੈ? ਇਹਨੇ ਹੱਥ ਜੋੜੇ।

ਹਜ਼ੂਰ ਕਹਿਣ ਲੱਗੇ, ਕਿਉਂ ਭਾਈ, ਕਿਉਂ ਘਬਰਾਇਆ ਹੈ, ਕੀ ਗੱਲ ਹੋਈ? ਕਹਿਣ ਲੱਗਾ, ਸੱਚੇ ਪਾਤਸ਼ਾਹ, ਇਹ ਪਤਾ ਨਹੀਂ ਕੀ ਖੇਡ ਵਰਤੀ ਹੈ, ਇਹ ਸ਼ਹਿਦ ਵਿੱਚ ਕੀੜੇ ਕਿੱਥੋਂ ਆ ਗਏ ਤੇ ਬਿਲਕੁਲ ਤਾਜ਼ਾ ਹੈ। ਜਦੋਂ ਕਿ ਇੱਕ ਗੱਲ ਖਾਸ ਧਿਆਨ ਦੇਣ ਵਾਲੀ ਹੈ ਕਿ ਸ਼ਹਿਦ ਜਿਹੜਾ ਹੈ ਇੱਕ ਐਸਾ ਪਦਾਰਥ ਹੈ ਜਿਹੜਾ ਸ਼ੁੱਧ ਹੋਵੇ, ਉਹਦੇ ਵਿੱਚ ਭਾਵੇਂ ਜਿੰਨੇ ਚਿਰ ਦਾ ਮਰਜ਼ੀ ਰੱਖਿਆ ਹੋਇਆ ਹੋਵੇ ਕੀੜੇ ਨਹੀਂ ਪੈ ਸਕਦੇ। ਪਰ ਇੱਥੇ ਇੱਕ ਅਜੀਬ ਕੌਤਕ ਵਰਤਿਆ, ਇਹਦੀਆਂ ਨਜ਼ਰਾਂ ਨੇ ਇੱਕ ਵੇਖਿਆ, ਉਹਦੇ ਵਿੱਚ ਕੀੜੇ ਹੀ ਕੀੜੇ ਭਰੇ ਪਏ। ਕਹਿਣ ਲੱਗਾ, ਸੱਚੇ ਪਾਤਸ਼ਾਹ, ਇਹ ਕੀੜੇ ਕਿੱਥੋਂ ਆ ਗਏ? ਹਜ਼ੂਰ ਮੁਸਕਰਾਏ, ਕਹਿਣ ਲੱਗੇ, ਭਾਈ ਤੂੰ ਤੇ ਕਹਿੰਦਾ ਸੀ ਬੜਾ ਨਿਰਮਲ ਸ਼ਹਿਦ ਹੈ, ਬੜਾ ਸਵੱਛ ਸ਼ਹਿਦ ਹੈ, ਪਰ ਇਹਦੇ ਤਾਂ ਕੀੜੇ ਭਰੇ ਪਏ ਨੇ। ਪਸੀਨਾ ਆ ਗਿਆ, ਕੰਬ ਗਿਆ, ਚਰਨ ਪਕੜ ਲਏ, ਸੱਚੇ ਪਾਤਸ਼ਾਹ ਇਸ ਖੇਡ ਤੋਂ ਮੈਂ ਅਣਜਾਣ ਹਾਂ, ਇਹ ਕਿਵੇਂ ਭਾਣਾ ਵਰਤਿਆ, ਪਾਤਸ਼ਾਹ ਬਖਸ਼ ਲਓ। ਹਜ਼ੂਰ ਕਹਿਣ ਲੱਗੇ, ਗੁਰਮੁਖਾ, ਜਿਸ ਵੇਲੇ ਮੰਗਿਆ ਸੀ ਉਸ ਵੇਲੇ ਤੇ ਦਿੱਤਾ ਕੋਈ ਨਾ, ਬੜੇ ਤਰਲੇ ਪਾਏ, ਬੜੇ ਵਾਸਤੇ ਪਾਏ, ਉਸ ਵੇਲੇ ਤੇ ਦਿੱਤਾ ਕੋਈ ਨਾ, ਹੁਣ ਕੀ ਲੈਣ ਵਾਸਤੇ ਆਏ? ਜੇ ਕਿਤੇ ਥੋੜਾ ਜਿਹਾ ਸ਼ਹਿਦ ਉੱਥੇ ਦੇ ਦਿੰਦਾ ਉਸ ਬਜ਼ੁਰਗ ਨੂੰ ਤਾਂ ਮੈਨੂੰ ਪਹੁੰਚ ਜਾਣਾ ਸੀ। ਉਹ ਸੇਵਾ ਮੇਰੀ ਸੀ, ਕਿਸੇ ਲਾਚਾਰ ਦੀ ਸੇਵਾ, ਕਿਸੇ ਬੇਸਹਾਰੇ ਦੀ ਸੇਵਾ, ਉਹ ਮੇਰੀ ਸੇਵਾ ਹੈ, ਉਹ ਗੁਰੂ ਕੀ ਸੇਵਾ ਹੈ। ਇਹ ਸੇਵਾ ਇਸ ਭਾਵਨਾ ਨਾਲ ਕੀਤੀ ਜਾਵੇ ਤਾਂ ਗੁਰੂ ਪ੍ਰਵਾਨ ਕਰਦਾ ਹੈ, ਕਿਉਂਕਿ ਗੁਰੂ ਸਾਰੀ ਸ੍ਰਿਸ਼ਟੀ ਨਾਲ ਪਿਆਰ ਕਰਦਾ, ਗੁਰੂ ਹਰ ਇੱਕ ਜੀਵ ਨਾਲ ਪਿਆਰ ਕਰਦਾ ਹੈ, ਉਹ ਤੇ ਹਰ ਇੱਕ ਨੂੰ ਜੀ ਦਾਨ ਦਿੰਦਾ ਹੈ। ਐਸਾ ਹੈ ਮੇਰਾ ਸਤਿਗੁਰੂ ਜੋ ਮਨੁੱਖ ਮਾਤਰ ਨੂੰ ਪ੍ਰੇਰਣਾ ਦੇ ਰਹੇ ਨੇ, ਭਾਈ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਲੈ, ਤੇਰਾ ਮਨ ਟਿਕ ਜਾਏਗਾ, ਸੁਖ ਮਿਲੇਗਾ, ਸ਼ਾਂਤੀ ਮਿਲੇਗੀ, ਔਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਣਗੇ। ਕਹਿ ਰਹੇ

ਦੁਨੀਆਂ ਦੇ ਮਾਲਕ ਸਾਹਿਬੇ ਦੋ ਆਲਮ ਬਾਣੀ ਕੇ ਬੋਹਿਤ ਨਾਮ ਕੇ ਜਹਾਜ਼ ਸਾਹਿਬ ਧੰਨ ਗੁਰੂ ਅਰਜਨ ਪਾਤਸ਼ਾਹ ਸਤਿਗੁਰੂ ਜੀ ਆਪਣੇ ਮੁਖਾਰ ਬਿੰਦ ਤੋਂ ਆਪਣੀ ਰਚਨਾ ਤੋਂ ਇਹਨਾਂ ਬਚਨਾਂ ਦਾ ਉਚਾਰਨ ਕਰਦੇ ਨੇ ਹਜ਼ੂਰ ਫਰਮਾਨ ਕਰਦੇ ਨੇ ਪਿਆਰਿਆ ਗੁਰੂ ਨਾਲ ਪ੍ਰੀਤ ਕਿੱਦਾਂ ਦੀ ਲਾਉਣੀ ਹੈ ਮਾਲਕ ਨਾਲ ਸੁਨੇਹੇ ਕਿੱਦਾਂ ਦਾ ਜੋੜਨਾ ਹੈ ਸਾਹਿਬ ਜੀ ਸਾਨੂੰ ਉਹ ਰਸਤਾ ਉਹ ਮਾਰਗ ਉਹ ਪਿਆਰ ਭਰੇ ਬਚਨਾਂ ਨਾਲ ਉਹਨਾਂ ਜੁਗਤੀਆਂ ਨਾਲ ਸਾਨੂੰ ਉਹ ਰਸਤਾ ਦੱਸਦੇ ਨੇ ਜਿਸ ਰਸਤੇ ਤੇ ਜਿਸ ਮਾਰਗ ਤੇ ਜਾਂਦੇ ਹਾਂ ਤੂੰ ਗੁਰੂ ਨਾਨਕ ਨੂੰ ਮਿਲ ਸਕਣਾ ਸਾਹਿਬ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਕਲਯੁਗੀ ਜੀਵਾਂ ਤੇ ਭਾਈ ਹਜ਼ੂਰ ਕਹਿੰਦੇ ਨੇ

ਪਹਿਲਾ ਮਾਰਗ ਪਹਿਲਾ ਰਸਤਾ ਪਹਿਲੀ ਜੁਗਤ ਸਤਿਗੁਰੂ ਕਿਰਪਾ ਕਰਦੇ ਨੇ ਸਾਹਿਬ ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਕਹਿੰਦੇ ਨੇ ਪਿਆਰਿਆ ਕਦੀ ਮੱਛੀ ਨੂੰ ਵੇਖ ਲੈ ਉਹਦਾ ਪਾਣੀ ਨਾਲ ਕਿੰਨਾ ਪਿਆਰ ਹੈ ਉਹਦਾ ਜੀਵਨ ਹੀ ਪਾਣੀ ਹੈ ਇੱਕ ਖਿਨ ਵੀ ਨਾ ਧੀਰੇ ਇੱਕ ਪਲ ਇੱਕ ਛਣ ਵੀ ਉਹ ਨਹੀਂ ਰਹਿ ਸਕਦੀ ਤੇ ਜੇ ਪਾਣੀ ਵਿੱਚੋਂ ਕੱਢਦੇ ਹੋ ਤੇ ਭਾਈ ਉਹਨੇ ਮਰ ਜਾਣਾ ਜੇ ਤੇਰਾ ਪਿਆਰ ਇਦਾਂ ਦਾ ਹੋ ਜਾਏ ਗੁਰੂ ਨਾਲ ਇਦਾਂ ਦਾ ਸੁਨੇਹ ਕਿਤੇ ਤੂੰ ਗੁਰੂ ਨਾਲ ਕਰ ਲਵੇਂ ਤੇ ਤੇਰੇ ਜੀਵਨ ਵਿੱਚ ਪਲਟਾ ਨਾ ਆ ਜਾਏ ਸ਼ਾਇਦ ਕਹਿੰਦੇ ਨੇ

ਸਵਾਤੀ ਬੂੰਦ ਦੇ ਪਿੱਛੇ ਪਿਆ ਤੜਪਦਾ ਹੈ ਅਸਮਾਨ ਵੱਲ, ਮੂੰਹ ਖੋਲ ਕੇ ਤੇ ਪਪੀਓ ਪਪੀਆ ਪਿਆ ਕਰਦਾ ਹੈ, ਤਰਲੇ ਕਰਦਾ ਹੈ, ਜੋਦੜੀਆਂ ਕਰਦਾ ਹੈ ਮੇਰੇ ਪਾਤਸ਼ਾਹ ਕਿਤੇ ਸਵਾਤੀ ਬੂੰਦ ਮੇਰੇ ਮੁੱਖ ਵਿੱਚ ਪਾ ਦੇਵੇ ਤੇ ਮੈਂ ਤ੍ਰਿਪਤ ਹੋ ਜਾ। ਸਾਹਿਬ ਆਂਦੇ ਨੇ ਪਿਆਰਿਆ ਕਿਤੇ ਏਦਾਂ ਦੀ ਪ੍ਰੀਤ ਕਰ ਲੈ, ਏਦਾਂ ਦਾ ਸਨੇਹ ਕਰ ਲੈ, ਏਦਾਂ ਦੇ ਗੁਰੂ ਨਾਲ ਪਿਆਰ ਪਾ ਲੈ, ਫਿਰ ਤੇ ਤੇਰੇ ਜੀਵਨ ਦੀ ਗੱਲ ਬਣ ਸਕਦੀ ਹੈ, ਨਹੀਂ ਤੇ ਤੇਰਾ ਜੀਵਨ ਅਧੂਰਾ ਹੈ।

ਹੋਇਆ ਬਰਸ਼ ਪੈਂਦਾ ਹੋਇਆ ਮੀਂਹ ਕਿਤਨਾ ਸੁਹਾਵਣਾ ਲੱਗਦਾ ਉਹਨੂੰ ਆਸ ਲੱਗ ਜਾਂਦੀ ਏ ਕਿ ਹੁਣ ਸਵਾਤੀ ਬੂੰਦ ਵੀ ਡਿੱਗੇਗੀ ਤੇ ਮੇਰੇ ਮੁੱਖ ਵਿੱਚ ਪੈ ਜਾਵੇਗੀ। ਅਗਲੀਆਂ ਪੰਕਤੀਆਂ ਵਿੱਚ ਮੇਰੇ ਸਤਿਗੁਰੂ ਸਾਨੂੰ ਸਮਝਾਉਂਦੇ ਹੋਏ ਪਿਆਰਿਆ ਕਲਯੁਗੀ ਜੀਵਾਂ ਨੂੰ ਸੰਬੋਧਿਤ ਕਰਦੇ ਹੋਏ ਸਤਿਗੁਰੂ ਆਉਂਦੇ ਨੇ ਹਰ ਪ੍ਰੀਤ ਕਰੀ ਜੈ ਇਹੋ ਮਨ ਦੀਕ ਐਸਾ ਸਨੇਹ ਕਰ ਐਸੀ ਪ੍ਰੀਤ ਕਰ ਮਨ ਗੁਰੂ ਦੇ ਚਰਨਾਂ ਵਿੱਚ ਨਿਛਾਵਰ ਕਰਦੇ ਬਾਈ

ਸਾਹਿਬ ਕਹਿੰਦੇ ਨੇ ਮੈਂ ਉਹਦੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ, ਬਲਿਹਾਰੀ ਹਾਂ, ਸਦਕੇ ਹਾਂ, ਕੋਲੀ ਹਾਂ, ਜਦੋਂ ਉਹਦਾ ਦੀਦਾਰ ਕਰਦਾ ਹਾਂ ਕੁਰਬਾਨ ਹਾਂ ਉਸ ਮਾਲਕ ਦੇ ਦੀਦਾਰ ਤੋਂ।

ਸਮੁੰਦਰਾਂ ਦੇ ਪਾਣੀ ਦੀ ਸ਼ਾਹੀ ਬਣਾ ਲਵਾਂ, ਸਾਰੀ ਬਨਸਪਤੀ ਜੰਗਲ ਦੀਆਂ ਕਲਮਾਂ ਬਣਾ ਲਵਾਂ, ਸਾਰੀ ਧਰਤੀ ਤੇ ਜ਼ਮੀਨ ਦਾ ਕਾਗਜ਼ ਬਣਾ ਲਵਾਂ। ਇਹ ਮੇਰਿਆ ਮਾਲਕਾ ਤੇਰੇ ਗੁਣ ਮੈਂ ਫਿਰ ਵੀ ਨਹੀਂ ਲਿਖ

ਪਿਆਰੇ ਆ, ਉਸ ਮਾਲਕ ਦੇ ਨਾਲ ਪ੍ਰੀਤ ਜੋੜ ਲੈ, ਉਸ ਮਾਲਕ ਦੇ ਨਾਲ ਸੁਨੇਹ ਲਾ ਲੈ। ਹਜ਼ੂਰ ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਕਹਿੰਦੇ ਨੇ।

ਦੈਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਆਪਣੇ ਮੁਖਾਰ ਬਿੰਤੋ ਆਂਦੇ ਨੇ ਇੱਕ ਘੜੀ ਦਿਨ ਸਮੋਕੋ ਬਹੁਤ ਦਿਆਰੇ। ਇਹ ਮੇਰਿਆ ਮਾਲਕਾ ਇੱਕ ਘੜੀ ਵੀ ਇੱਕ ਪਲ ਵੀ ਤੇਥੋਂ ਜੇ ਮੈਂ ਵਿਛੜ ਜਾਣਾ ਤੇ ਇੰਜ ਲੱਗਦਾ ਕਿਤਨੇ ਹੀ ਯੁੱਗ ਬਤੀਤ ਹੋ ਗਏ ਨੇ, ਕਿਤਨਾ ਸਮਾਂ ਲੰਘ ਗਿਆ।

ਸਦਾ ਪਿਆਰਾ ਮੈਨੂੰ ਮਿਲਾ ਦੇ, ਕੋਈ ਐਸੇ ਗੁਰੂ ਦੇ ਪਿਆਰੇ ਨਾਲ ਮੇਲ ਕਰਾ ਦੇ ਕਿ ਤੇਰੇ ਦਰਸ਼ਨਾਂ ਦੀ ਜਿਹੜੀ ਆਸ ਲੱਗੀ ਹੋਈ ਹੈ ਉਹ ਮਿਟ ਜਾਵੇ। ਆਓ ਭਾਈ ਅਰਦਾਸ ਕਰੀਏ, ਗੁਰੂ ਚਰਨਾਂ ਵਿੱਚ ਤਰਲਾ ਕਰੀਏ। ਗੁਰੂ ਅਰਜਨ ਪਾਤਸ਼ਾਹ ਸਾਹਿਬ ਆਪਣੇ ਰਸਨਾ ਤੋਂ ਆਉਂਦੇ ਨੇ, ਮਨ ਐਸਾ ਨਿਹ ਕਰੇ, ਐਸੀ ਪ੍ਰੀਤ ਕਰ ਲੈ ਜਿਵੇਂ ਮੱਛਲੀ ਨੇ ਪਾਣੀ ਨਾਲ ਕਰ ਲਈ। ਚਾਤਰਕ ਨੇ ਪਪੀਏ ਨੇ ਸਵਾਤੀ ਬੂੰਦ ਨਾਲ ਕਰ ਲਈ ਹੈ। ਭੰਵਰੇ ਦਾ ਪਿਆਰ ਫੁੱਲ ਦੇ ਨਾਲ ਹੈ, ਸੁਗੰਧੀ ਨਾਲ ਹੈ, ਜਿਹੜੀ ਪ੍ਰੀਤ ਕਦੀ ਟੁੱਟੇ ਨਾ ਪਾਤਸ਼ਾਹ ਮੇਰਿਆ ਮਾਲਕਾ ਇਹੋ ਜਿਹੀ ਪ੍ਰੀਤ ਕਰ, ਇਹੋ ਜਿਹੀ ਕਿਰਪਾ ਕਰ, ਮੇਰਾ ਮਨ ਵੀ ਤੇਰੇ ਚਰਨਾਂ ਨਾਲ ਜੁੜ।

हर जस श्रवण सुनावना, हर जस श्रवण सुनावना, तुद आवत मेरा मन।

ਸਤਿਗੁਰੁ ਬਾਬਾ, ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਜਗਤ ਦੇ ਕਲਿਆਣ ਕਰਤਾ, ਮਨੁੱਖਤਾ ਦੇ ਹਾਮੀ, ਦੁਖੀਆਂ ਤੇ ਗਰੀਬਾਂ ਨੂੰ ਹਿਕੜੀ ਨਾਲ ਲਾਉਣ ਵਾਲੇ, ਸੰਸਾਰ ਦੀ ਕਲਿਆਣ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਸੋਰਠ ਮਹਿਲਾ ਪਹਿਲਾ ਵਿੱਚ ਕਿਰਪਾ ਕਰਦੇ ਨੇ।

ਫੁੱਲਾਂ ਦਾ ਸੋਹਣਾ ਜਿਹਾ ਗੁਲਦਸਤਾ ਬਣਾ ਕੇ ਪ੍ਰਭੂ ਦੀ ਮੂਰਤੀ ਨੂੰ ਚੜਾਉਣ ਵਾਸਤੇ ਮਾਲਣ ਤੁਰੀ ਜਾਵੇ ਤਾਂ ਅੱਗੋਂ ਭਗਤ ਜੀ ਮਿਲ ਪਏ, ਕਹਿਣ ਲੱਗੇ ਮਾਲਣੇ ਕਿੱਥੇ ਚੱਲੀ ਏ? ਕਹਿਣ ਲੱਗੀ ਮੈਂ ਇਹ ਗੁਲਦਸਤਾ ਫੁੱਲਾਂ ਦਾ ਲੈ ਕੇ ਪ੍ਰਭੂ ਨੂੰ ਭੇਟ ਕਰਨ ਚੱਲੀ ਆ। ਤਾਂ ਕਹਿਣ ਲੱਗੇ ਜਿਹੜੇ ਫੁੱਲ ਤੂੰ ਤੋੜ ਕੇ ਤੁਰੀ ਜਾ ਰਹੀ ਏ ਉਹਨਾਂ ਵਿੱਚ ਜੀਵ ਆਤਮਾ ਹੈ,

ਬ੍ਰਹਮਾ ਇਹਦੀਆਂ ਪੱਤਿਆਂ ਵਿੱਚ ਵਸਦਾ। ਬ੍ਰਹਮ ਪਾਪੀ ਵਿਸ਼ਨ ਡਾਰੀ, ਵਿਸ਼ਨੂੰ ਭਗਵਾਨ ਡਾਲੀਆਂ ਚ ਵਸਦਾ। ਫੂਲ ਸ਼ੰਕਰ ਦੇ ਭੋਲੇਨਾਥ ਸ਼ੰਕਰ,

ਜਾਓ ਭਾਈ, ਅੱਜ ਦੇ ਦਿਨ ਅਰਦਾਸ ਕਰੀਏ। ਪਾਤਸ਼ਾਹ, ਸਾਡੇ ਹਿਰਦੇ ਵਿੱਚੋਂ ਨਫ਼ਰਤ ਦੀ ਆਂਧੀ ਜੋ ਚੱਲਦੀ ਹੈ ਉਸ ਨੂੰ ਮਿਟਾ। ਬਖਸ਼ਿਸ਼ ਕੀਤੀ ਸੀ ਆਪ ਜੀ ਨੇ ਭਾਈ ਘਨੱਈਏ ਉੱਤੇ, ਜਿਸ ਵੇਲੇ ਉਸਨੇ ਦੁਸ਼ਮਣ ਨੂੰ ਦੁਸ਼ਮਣ ਨਾ ਸਮਝਿਆ, ਤੇ ਫਿਰ ਤੂੰ ਸਿੱਖ ਹੋ ਕੇ ਸਿੱਖ ਨਾਲ ਨਫ਼ਰਤ ਕਰੇ, ਗੱਲ ਬਣੇਗੀ। ਕਦੀ ਵੀ ਖੂਨ ਨਾਲ ਖੂਨ ਨਹੀਂ ਤੁਲਦਾ, ਪਾਣੀ ਪਾਇਆ ਹੀ ਖੂਨ ਤੁਲਦੇ। ਨਫ਼ਰਤ ਨਾਲ ਕਦੀ ਨਫ਼ਰਤ ਖਤਮ ਨਹੀਂ ਹੋਈ, ਉਹਦੇ ਉੱਤੇ ਪਿਆਰ ਦਾ ਪਾਣੀ ਪਾਣਾ ਪਏਗਾ। ਸਾਚ ਕਹੋ ਸੁਨ ਲਿਹੋ ਸਬੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਏ। ਬਾਬਾ ਗੁਰਮੁਖ ਸਿੰਘ ਜੀ ਇੱਕ ਗੱਲ ਆਖਦੇ ਹੁੰਦੇ ਨੇ, ਤੁਸੀਂ ਕਿਸੇ ਦੇ ਘਰ ਚਲੇ ਜਾਓ, ਤੁਸੀਂ ਉਹਨਾਂ ਨੂੰ ਕਹੋ ਮੈਨੂੰ ਪਿਆਰ ਦਿਓ, ਕੋਈ ਨਹੀਂ ਦੇਗਾ। ਪਰ ਜੇ ਤੁਸੀਂ ਖੜ ਕੇ ਕਹਿ ਦਿਓ ਆਓ ਲੋਕੋ ਮੈਂ ਤੁਹਾਨੂੰ ਪਿਆਰ ਦਿਆਂ, ਹਜ਼ਾਰਾਂ ਲੋਕ ਤੁਹਾਡੇ ਕੋਲ ਆਉਣਗੇ। ਇਹ ਪਹਿਲ ਤੂੰ ਕਰਨੀ ਹੈ। ਪਿਆਰ ਅਸਾਂ ਦੇਣਾ ਹੈ, ਲੈਣਾ ਨਹੀਂ। ਦੇਵੇ ਤਾਂ ਠੀਕ ਹੈ, ਪਰ ਅਸੀਂ ਕਹਿੰਦੇ ਹਾਂ ਇਹਨੇ ਫਤਿਹ ਨਹੀਂ ਬੁਲਾਈ, ਅਸੀਂ ਕਿਉਂ ਬੁਲਾਈਏ। ਨਾ ਭਾਈ, ਉਹ ਨਹੀਂ ਬੁਲਾਉਂਦਾ, ਤੂੰ ਬੁਲਾ ਲੈ, ਤੂੰ ਪਿਆਰ ਕਰ, ਤੇਰਾ ਫਰਜ਼ ਹੈ। ਹੰਕਾਰ ਤੇ ਨਫ਼ਰਤ ਦੀ ਆਂਧੀ ਵਿੱਚ ਐ ਮੇਰੇ ਪਾਤਸ਼ਾਹ, ਜਿਵੇਂ ਤੁਸੀਂ ਮਲਮ ਤੇ ਪੱਟੀ ਦੇ ਦਿੱਤੀ ਸੀ, ਤੇ ਮਾਨੋ ਗਾਉਂਦਾ ਗਾਉਂਦਾ ਇਹੀ ਕੁਝ ਕਹਿ ਰਿਹਾ ਸੀ, ਭਾਵੇਂ ਕੋਈ ਮੋਮਨ ਵੇਖ ਰਿਹਾ, ਭਾਵੇਂ ਕੋਈ ਪਹਾੜੀ ਰਾਜਾ ਹੈ, ਕੋਈ ਹਿੰਦੂ ਹੈ, ਕੋਈ ਸਿੱਖ ਹੈ, ਪਾਣੀ ਮੂੰਹ ਵਿੱਚ ਦੇਂਦਾ ਹੋਇਆ ਇੱਕੋ ਹੀ ਪੁਕਾਰ ਹੈ, ਕਿਹੜੀ?

ਦਿਨਾਂ ਵਿੱਚ ਹੀ ਸਿੱਖਾਂ ਨੇ ਸ਼ੰਕਰਗੜ੍ਹ, ਮਿਚਨੀ, ਬਾਲਾਸਾਰ ਤੇ ਪਿਸ਼ੌਰ ਦੇ ਕਿਲਿਆਂ ਨੂੰ ਜਿੱਤ ਲਿਆ। ਸਿੱਖ ਰਾਜ ਦੀਆਂ ਹੱਦਾਂ ਕਾਬਲ ਵੱਲ ਨੂੰ ਵਧਣ ਲੱਗੀਆਂ। ਚਾਰ ਚੁਫੇਰੇ ਸਰਦਾਰ ਹਰੀ ਸਿੰਘ ਨਲੂਏ ਦੀ ਬਹਾਦਰੀ ਦੀਆਂ ਧੁੰਮਾਂ ਪੈ ਗਈਆਂ। ਨਵਿਆਂ ਕਿਲਿਆਂ ਨੂੰ ਜਿੱਤ, ਪੁਰਾਣਿਆਂ ਦੀ ਮੁਰੰਮਤ ਕਰਾਈ। ਪਠਾਣਾ ਵਿੱਚ ਹਲਚਲ ਮਚ ਗਈ ਤੇ ਫਿਰ ਇੱਕ ਰੋਜ਼ ਸਰਦਾਰ ਹਰੀ ਸਿੰਘ ਨੇ ਹੱਲਾ ਬੋਲ ਦਰਾ ਖੈਬਰ ਦੇ ਬੂਹੇ ਜਮਰੌਦ ਦੇ ਕਿਲੇ ਉੱਤੇ ਕੇਸਰੀ ਝੰਡਾ ਜਾ ਚੁਲਾਇਆ।

0: ਸ਼ਮੀ ਖਾਨ ਦੇ ਬੋਲਾਂ ਦਾ ਪਠਾਣਾ ਦੇ ਮਨਾਂ ਤੇ ਬਹੁਤ ਅਸਰ ਹੋਇਆ। ਜਮਰੌਦ ਜਿੱਤਣ ਲਈ ਕਾਬਲੋਂ ਚਾਲੇ ਪਾ ਦਿੱਤੇ।
1: ਸ਼ਮੀ ਖਾਨ 50,000 ਦਾ ਲਾਓ ਲਸ਼ਕਰ ਲੈ 27 ਅਪ੍ਰੈਲ 1837 ਨੂੰ ਜਮਰੌਦ ਕਿਲੇ ਕੋਲ ਆ ਪਹੁੰਚਿਆ।
0: ਸਿੱਖ ਸੂਈਏ ਨੇ ਵੀ ਜਥੇਦਾਰ ਮਹਾਂ ਸਿੰਘ ਨੂੰ ਜਾ ਖਬਰ ਕੀਤੀ। ਸਰਦਾਰ ਮਹਾਂ ਸਿੰਘ ਨੇ ਕਿਲੇ ਵਿਚਲੇ 1,000 ਸਿੰਘਾਂ ਨੂੰ ਇਕੱਠਾ ਕੀਤਾ।
1: ਖਾਲਸਾ ਜੀ, ਕਿਲੇ ਨੂੰ ਪਠਾਣਾ ਨੇ ਆ ਘੇਰਿਆ, ਅੱਜ ਸਿਰ ਤੜ ਦੀ ਬਾਜ਼ੀ ਲਾ ਦਿਓ। ਤੁਹਾਨੂੰ ਮਹਾਰਾਜ ਨੇ ਦੁਨੀਆ ਤੇ ਰਾਜ ਕਰਨ ਲਈ ਪੈਦਾ ਕੀਤਾ ਹੈ। ਜਿਹੜੇ ਮਰਨਾ ਜਾਣਦੇ ਨੇ ਉਹਨਾਂ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਹਰਾ ਸਕਦੀ। ਅਣਖ ਲਈ ਸ਼ਹੀਦ ਹੋਣ ਵਾਲਿਆਂ ਨੂੰ ਸਦਾ ਬਾਦਸ਼ਾਹਤਾਂ ਪੂਜਦੀਆਂ ਹਨ।
0: ਇੰਜ ਕਹਿੰਦਿਆਂ ਸਰਦਾਰ ਮਹਾਂ ਸਿੰਘ ਨੇ ਸਿੰਘਾਂ ਨੂੰ ਇਉਂ ਲਲਕਾਰਿਆ।

ਨਗਾਲੇ ਤੇ ਚੋਟ ਲੱਗੀ ਖੰਡੇ ਤਲਵਾਰਾਂ ਤੇ ਬਰਛੇ ਲਿਸ਼ਕੇ ਕੇਸਰੀ ਨਿਸ਼ਾਨ ਚੂਲੇ ਕੋੜਿਆਂ ਦੇ ਪੌੜਾਂ ਨਾਲ ਪਹਾੜੀਆਂ ਗੂੰਜ ਉੱਠੀਆਂ ਦਸ ਕੁ ਹਜ਼ਾਰ ਸਿੰਘਾਂ ਨੇ ਜਮਰੌਦ ਵੱਲੋਂ ਕੂਚ ਕਰ ਦਿੱਤਾ ਸਰਦਾਰ ਹਰੀ ਸਿੰਘ ਨਲੂਏ ਨੇ ਇੰਜ ਲਲਕਾਰਿਆ

ਤੈਨੂੰ ਚੇਤੇ ਨਹੀਂ ਆਉਂਦਾ ਜਿਹੜੇ ਤੇਰੇ ਦੁਸ਼ਮਣ ਨੇ ਜਿਨ੍ਹਾਂ ਨੇ ਚੁੱਕ ਕੇ ਤੈਨੂੰ ਅੱਗ ਵਿੱਚ ਸੁੱਟਣਾ ਉਹ ਤੇਰੇ ਮਿੱਤਰ ਨੇ। ਕੈਸੀ ਇਹ ਅਚਰਜ ਖੇਡ ਹੈ

ਰੇਤ ਨੂੰ। ਰੇਤ ਦੇ ਘਰ ਵਿੱਚ ਕੋਈ ਮਨੁੱਖ ਬੈਠ ਕੇ ਹੱਸੇ ਖੇਡੇ ਖੁਸ਼ੀਆਂ ਕਰੇ, ਉਹਨੂੰ ਪਤਾ ਨਹੀਂ ਇਹ ਅਚਾਨਕ ਆ ਕੇ ਡਿੱਗ ਪੈਣੇ ਥੱਲੇ ਦੱਬ ਜਾਵਾਂਗਾ, ਪਰ ਇਹ ਤਾਂ ਪ੍ਰਸੰਨਤਾ ਵਿੱਚ ਹੋ ਰਿਹਾ, ਖੁਸ਼ ਹੋ ਰਿਹਾ। ਹਜ਼ੂਰ ਕਹਿੰਦੇ ਨੇ ਉਹ ਢੇਰ ਜਿਸ ਘਰ ਨੂੰ ਤੂੰ ਪੱਕਾ ਸਮਝਦੇ ਉਹ ਘੜੇ ਦੀ ਤਰ੍ਹਾਂ ਟੁੱਟ ਜਾਣੇ। ਹਜ਼ੂਰ ਫਰਮਾਨ ਦੇ

ਮੇਰੇ ਗੁਆਂਢੀ ਮਰ ਜਾਣਗੇ, ਹੋਰ ਵੱਡੇ ਵੱਡੇ ਵੀ ਮਰ ਜਾਣਗੇ, ਪਰ ਮੈਂ ਨਹੀਂ ਮਰਨਾ। ਇਹ ਪ੍ਰਤੀਕ ਹੋ ਗਿਆ ਇਸ ਨੂੰ। ਹਜ਼ੂਰ ਕਹਿੰਦੇ ਨੇ, ਕਿਤਨੇ ਭੁਲੇਖੇ ਲੱਗੇ ਨੇ ਐ ਮਨੁੱਖ ਤੈਨੂੰ,

ਕ੍ਰੋਧ ਨਾਲ ਪਿਆਰ ਕਰਦੇ। ਹਜ਼ੂਰ ਫਰਮਾਉਂਦੇ, ਝੂਠ ਬੋਲਣਾ, ਮੁਰਦਾਰ ਖਾਣਾ ਚੰਗਾ ਲੱਗਦਾ, ਕਿਸੇ ਨਾਲ ਧਰੋਹ ਕਰਨਾ ਇਹ ਇਹਨੂੰ ਮਿੱਠੇ ਲੱਗਦੇ ਨੇ। ਹਜ਼ੂਰ ਕਹਿੰਦੇ ਨੇ, ਐ ਵਾਹਿਗੁਰੂ ਇਹਨਾਂ ਨੂੰ ਰੱਖ ਲੈ ਇਹਨਾਂ ਔਗਣਾ ਤੋਂ।

0: ਆਓ ਭਾਈ ਬੰਦੀ ਛੋੜ ਨੂੰ ਅਰਦਾਸ ਕੀਤੀ ਸੀ ਨਾ ਪਾਤਸ਼ਾਹ ਸੀ ਕੈਦ ਹੋਏ ਪਏ ਮੇਰ ਕਰ ਸਾਨੂੰ ਇਸ ਕੈਦ ਤੋਂ ਬੰਦ ਖਲਾਸੀ ਕਰ ਆਪਣਾ ਪੱਲਾ ਪਕੜਾ ਗੁਰੂ ਪੰਚਮ ਪਾਤਸ਼ਾਹ ਅਰਦਾਸ ਕਰਦੇ
1: ਪੰਚ ਦੂਤ ਮੂਡ ਪਰ ਠਾ